ਕੀ ਜੈ ਸਖਿਆ ਕਰ ਲਗਾ ਦੋ ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਵਾ ਪਾਪ ਪਵਿੱਤਰ ਪਾਪੀ ਸਤਨ ਗੱਡਿਆ ਥੁੱਕਾ ਪਈਆ ਤਿੱਤ ਜਿਤ ਮੁੱਖ ਨਾਮ ਨਾ ਉਚਰੈ।

0: ਆਖੇ ਆਪਣਾ ਜਿਸ ਨਾਹੀ ਸੋਚ ਨਗੱਡੀ ਕੀਤਾ ਆਪੋ ਆਪਣਾ ਆਪੇ ਲੇਖਾ ਛੱਡੀ ਜਾ ਰਹਿਣਾ ਨਹੀਂ ਇਤ ਜਗਤ ਕਾਇਤ ਗਰ ਭੰਡੀ ਮੰਦਕ ਸਹਿਣ ਆਖੀਆ ਪੜਖਰ ਇਹੋ ਗੁਜੀ ਮੂਰਖ ਨਾਲ ਅਲੁਜੀ ਮੂਰਖ ਨਾਲ ਅਲੁਜੀ
1: ਕਰਵਤ ਭਲਾ ਕਰਵਟ ਤੇਰੇ ਲਾਗ ਗਲੇ

ਸਲੋਕ ਮਹੱਲਾ ਪਹਿਲਾ ਨਾਨਕ ਕਹਿ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗਾਹ ਸਟੀਏ ਮੋਤੁਕਾ ਫਿੱਕੇ ਪਾਏ ਫਿੱਕਾ ਮੁਰਖ ਆਖੀਏ ਭਾਣਾ ਲਈ ਸਜਾਏ ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੱਠ ਸਰ ਤੀਰਥ ਜੇ ਨਾਵ ਹੈ ਉਤਰੇ ਨਾਹੀ ਮੈਲ ਜਿਨ ਪਤੰਦਰ ਬਾਹਰ ਗੁਦੜਤੇ ਭਲੇ ਸੰਸਾਰ ਇਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੁਸੈ ਰੰਗ ਰੋਵੇ ਚੁੱਪ ਕੀ ਕਰ ਜਾਹੇ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਹਾ ਦਰਵਾਟ ਪੁਰਖ ਚ ਮੰਗਾ ਜਬੈ ਦੇ ਤਾਂ ਖਾਏ ਦੀਵਾਨ ਕੋ ਕਲਮੇ ਕਹਮਾ ਤੁਮਾ ਮੇਲ ਦਰਲਾ ਲੇਖਾ ਪੀੜ ਛੁੱਟੈ ਨਾਨਕਾ ਜਿਉਂ ਤੇਲ ਪੌੜੀ ਅੱਤ

0: ਰਾਖੀ ਹੈ ਜੀ ਲਿਖੇ ਵਰਤਾ ਸੋਏ ਮਹੱਲਾ ਦੂਜਾ
1: ਸਲਾਮ ਜਵਾਬ ਦੋ ਮੈਂ ਕਰੇ ਮੁੰਡੇ ਕੁੱਥਾ ਜਾਏ ਨਾਨਕ ਦੋ ਕੁੜੀਆਂ ਨਾ ਕਾਈ ਪਾਈ ਪੌੜੀ ਜਿਸ ਸੁਖ ਪਾਈ ਹੈ ਸੋ ਸਾਹਿਬ ਸਦਾ ਸੰਭਾਲੀਆ ਜਿੱਥੇ ਤਾਂ ਪਾਈਆ ਆਪਣਾ ਸਾਰਹਾਲ ਗੁਰੀ ਕਿਉਂ ਪਾਲੀਆ ਮੰਦਾ ਮੁੰਡਾ ਕਿਤੇ ਦੇ ਲੰਮੀ ਨਜ਼ਰ ਨਿਹਾਲੀਆ ਜਿਸ

0: ਕਨੇਰੀਆਂ ਕਸਮ ਪਾਏ ਸਾਧ ਆਗੋਏ ਸੇਵਾ ਕਰੇ ਤਾਕਸ਼ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਕਿਸ ਮਿਲੇ ਲੱਗਾ ਸੋ ਪ੍ਰਵਾਨ ਮਹੱਲਾ ਦੂਜਾ
1: ਜੋ ਜੀ ਹੋਏ ਸੋ ਗਿਆ ਮੌਕਾ ਕਰਿਆ ਵਾ ਉਹ ਵੀ ਜਦ ਇੱਕ ਮੰਗਿਆ ਅੰਮ੍ਰਿਤ ਵੇਖੋ ਉਹ ਮਹੱਲਾ ਦੂਜਾ ਨਾਲ ਆਣੇ ਦੋਸਤੀ ਇੱਕ ਦਿਨ ਆਵੇ ਰਾਸ ਜਿਹਾ ਜਾਣੇ ਤੇ ਵਰਤਾ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸ ਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੁਰਕਮਾਣੇ ਕੂੜੋ ਹੋਵੇ ਨਾਨਕ ਸਿਤ ਵਿਗਾਸ ਮਹੱਲਾ ਦੂਜਾ ਨਾਲ ਆਣੇ ਦੋਸਤੀ ਵਡਾਰੂ ਸਿਉਂਦੇ ਹੋ ਪਾਣੀ ਅੰਦਰਲੀਕ ਜਿਉਂ ਤਿਸ ਦਾ ਥਾਂ ਨਾ ਥੇ ਹੋ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆਣ ਨਾ ਸਕੇ ਰਾਸ ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ ਪੌੜੀ ਚੱਕ ਲੱਗੇ ਚੱਕਰੀ ਜੇ ਚੱਲੇ ਕਸਮੇ ਪਾਏ ਹੁਰਮਤ ਕਿਸਨੂੰ ਆਗਲੀ ਸਾਬਾਸ ਨਾਲ ਕਸਮ ਚਲੇ ਅਰਦਾਸ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਪੌੜੀ ਵਟਕੇ ਆਵੜੀਆਂ ਕਿਛ ਕਹਿਣਾ ਕਹਿਣ ਜਾਏ।

0: ਹੁਣ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ।
1: सुफियाना रंग।

ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ। ਸੋ ਇਸ ਦੇ ਨਾਲ ਹੀ ਆਕਾਸ਼ਵਾਣੀ ਵਰਲਡ ਸਰਵਿਸ ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਹੁਣ ਇੱਥੇ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਕਰਨੀ ਹੈ। ਸਲਮਾਨ ਦੇ ਆਪਣੇ ਦੌਰੇ ਤੋਂ ਬਾਅਦ ਡਾਕਟਰ ਜੈਸ਼ੰਕਰ 13 ਜੁਲਾਈ ਨੂੰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ 2028-39 ਭਾਰਤ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ 14-15 ਜੁਲਾਈ ਨੂੰ ਉਹ ਬ੍ਰਸਲਸ ਵਿਚ ਭਾਰਤ ਯੂਰਪੀ ਯੂਨੀਅਨ ਵਪਾਰ ਅਤੇ ਤਕਨਾਲੋਜੀ ਪਰਿਸ਼ਦ ਦੀ 3ਜੀ ਮੀਟਿੰਗ ਵਿਚ ਹਿੱਸਾ ਲੈਣਗੇ ਅਤੇ ਯੂਰਪੀਅਨ

ਕਿਆ ਕਰਿੰਦੇ ਹਨ। ਕਿਸੇ ਦੀ ਸ਼ਾਦੀ ਹੋਵੇ ਜਾਂ ਜਮਨੀ, ਸਾਰੇ ਰੀਤੀ ਰਿਵਾਜ ਡਾਡੀ ਦੀ ਸਲਾਹ ਨਾਲ ਥਿੰਦੇ ਹਨ। ਜਿਵੇਂ ਜਿਵੇਂ ਟਾਈਮ ਬਦਲਦਾ ਗਿਆ, ਮਹੱਲੇ ਆਲੇ ਕਲੋਨੀਆਂ ਵਿੱਚ ਵਸਨੇ ਸ਼ੁਰੂ ਥੀ ਗਏ। ਕਿਥੇ ਅੱਛੀ ਸੋਸਾਇਟੀ ਵਿੱਚ ਖੜੇ ਥੀ ਕੇ ਗੱਲਬਾਤ ਕਰਨ ਲੱਗੋ ਤੇ ਆਪਣੇ ਘਰ ਦਾ ਪਤਾ ਮਹੱਲੇ ਵਿੱਚ ਦੱਸਣ ਵਿੱਚ ਸ਼ਰਮ ਆਂਦੀ ਹੈ। ਅਗਰ ਕਲੋਨੀ ਜਾਂ ਸੈਕਟਰ ਵਾਲਾ ਆਪਣੇ ਘਰ ਦਾ ਪਤਾ ਦੱਸਿਆ ਤੇ ਹੁੰਦੀ ਛਾਤੀ ਚੋੜੀ ਹੀ ਵੇਂਦੀ ਹੈ। ਅੱਛੀ ਸੋਸਾਇਟੀ ਵਿੱਚ ਆਪਣਾ ਰੋਬ ਦਾਬ ਬਣਾ ਕੇ ਰੱਖਣ ਵਾਸਤੇ ਲੋਕ ਆਪਣੇ ਮਹੱਲੇ ਦੇ ਅੱਛੇ ਖਾਸੇ ਮਕਾਨ ਓਨੇ ਪੋਨੇ ਰੇਟ ਤੇ ਵੇਚ ਕੇ ਕੋਠੀਆਂ ਬਣਾਉਣ ਲੱਗ ਗਏ। ਬੇਸ਼ੱਕ ਇਹਦੇ ਵਾਸਤੇ ਹੁਣ ਆਪ ਲੱਖਾਂ ਦੇ ਕਰਜ਼ੇ ਵੀ ਕਿਉਂ ਨਾ ਚਾਹਣੇ ਪਵਨ, ਇਹੋ ਅਸਰ ਮਨੀਸ਼ਾ ਦੇ ਮਹੱਲੇ ਵਿੱਚ ਵੀ ਥੀਵਣ ਲੱਗ ਪਿਆ। ਪਹਿਲੇ ਹੇਕੜੂ ਪੜੋਸੀ ਤੇ ਵੱਲ ਮੋਨੂ ਦੀ ਡਾਡੀ ਆਪਣੇ ਪਰਿਵਾਰ ਨਾਲ ਕਲੋਨੀ ਵਿੱਚ ਚਲੀ ਗਈ। ਬਸ ਵੱਲ ਕਿਆ ਹੋਈ, ਗਲੀ ਦੀ ਤੇ ਰੌਣਕ ਹੀ ਖਤਮ ਥੀ ਗਈ। ਮਨੀਸ਼ਾ ਦੇ ਬਾਲ ਵੀ ਸ਼ਹਿਰ ਦੇ ਮਾਡਲ ਸਕੂਲ ਵਿੱਚ ਪੜ੍ਹਦੇ ਹਨ। ਹੁਣ ਕੋ ਵੀ ਕਲੋਨੀ ਦਾ ਰੰਗ ਚੜਿਆ ਤੇ ਮਨੀਸ਼ਾ ਨੇ ਬਾਲੇ ਨਾਲ ਮਿਲ ਕੇ ਘੋਟ ਕੂ ਆਖਣਾ ਸ਼ੁਰੂ ਕਰ ਦਿੱਤਾ ਕਿ ਉਹ ਵੀ ਕਿਸੇ ਅੱਛੀ ਕਲੋਨੀ ਵਿੱਚ ਪਲਾਟ ਗਿਣਗੀ ਨੇ। ਉਹਨਾਂ ਦੇ ਬਾਰ ਬਾਰ ਆਖਣ ਨਾਲ ਘੋਟ ਰਾਕੇਸ਼ ਨੇ ਬੈਂਕ ਵਿੱਚ ਜਮਾ ਥਿਆ ਸਾਰਾ ਪੈਸਾ ਕਢਵਾ ਕੇ ਇੱਕ ਪਲਾਟ ਗਿਣ ਕੀਤਾ। ਹੁਣ ਸੋਚਿਆ ਕਿ 2-3 ਸਾਲ ਬਾਅਦ ਹਿੰਦੇ ਉੱਤੇ ਕੰਮ ਸ਼ੁਰੂ ਕਰਵਾ ਰਹੇ ਸਾਂ, ਤਾਂ ਤੱਕ ਕੁਛ ਰੁਪਇਆ ਵੀ ਇਕੱਠਾ ਥੀ ਵੇ ਸੀ ਤੇ ਸਾਡਾ ਮਕਾਨ ਵੀ ਚੰਗੀ ਕੀਮਤ ਵਿੱਚ ਵਿਕ ਵੇ ਸੀ। ਪਰ ਮਨੀਸ਼ਾ ਦੇ ਹੁੰਦੇ ਬਾਲੇ ਕੋ ਸਬਰ ਕਿਥਾ ਹੈ। ਮਨੀਸ਼ਾ ਨੇ ਸਲਾਹ ਦਿੱਤੀ, ਜਿਹੜੇ ਰੁਪਏ ਤੁਸੀਂ ਬੈਂਕ ਵਿੱਚ ਜਮਾ ਕਰਵੇ ਸੋ, ਹੁਣ ਆਪ ਬੈਂਕ ਵਿੱਚ ਜਮਾ ਕਰਵਾਉਣ ਦੀ ਬਜਾਏ ਕੋਠੀ ਬਣਵਾਉਣ ਵਾਸਤੇ ਖਰਚ ਕਰਵੇ ਦੇ ਰਾਮ ਨਾਲ ਥੋੜਾ ਕਰਜ਼ਾ ਚਾਹੀਨੋ, ਹੌਲੇ ਹੌਲੇ ਕਰਜ਼ਾ ਵੀ ਉਤਾਰ ਦੇ ਸੂ। ਪਹਿਲੇ ਤਾਂ ਰਾਕੇਸ਼ ਮੰਨਿਆ ਕਿ ਨਹੀਂ, ਪਰ ਮਨੀਸ਼ਾ ਨੇ ਡਿੱਠਾ ਕਿ ਉਹਨਾਂ ਦੇ ਪੜੋਸਨ ਸੁਧਾ ਨੇ ਪਲਾਟ ਤੇ ਕੰਮ ਕਰਨਾ ਸ਼ੁਰੂ ਕਰ ਦਿੱਤੇ ਤੇ ਉਹ ਕਿਉਂ ਪਿੱਛੋਂ ਰਹਵੇ। ਬਸ ਹੁਣੇ ਤਾਂ ਗੋਟ ਕੋਈ ਹੀ ਗੱਲ ਦਾ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਤੇ ਬਸ ਹੁਣੇ ਦੀ ਕੋਠੀ ਬਣਨੀ ਸ਼ੁਰੂ ਥੀ ਗਈ। ਕੁਛ ਜੇਵਰ ਵੇਚੇ ਤੇ ਕੁਛ ਕਰਜ਼ਾ ਚਾਹ ਗਿੰਦਾ। ਉਹਨਾਂ ਨੇ ਸੋਚਿਆ ਕਿ ਇਹ ਮਕਾਨ ਵੀ ਚੰਗੀ ਕੀਮਤ ਵਿੱਚ ਵਿਕ ਵੇ ਸੀ, ਪਰ ਹੋਸ਼ ਹੁਣੇ ਕੋ ਤਾਂ ਆਇਆ ਜਿਹੜੇ ਉਹਨਾਂ ਕੋ ਪਤਾ ਚੱਲਿਆ ਕਿ ਬੰਦ ਗਲੀਆਂ ਵਾਲੇ ਮੁਹੱਲੇ ਦੇ ਮਕਾਨ ਕੋੜੀਆਂ ਦੇ ਦਾਮ ਵਿਕਦੇ ਹਨ। ਵੱਲ ਤੇ ਕੋਠੀ ਬਣਵਾਉਂਦੇ ਗਏ ਤੇ ਕਰਜ਼ਾ ਚਿੰਦੇ ਗਏ। ਇੱਕ ਦਿਨ ਪਤਾ ਲੱਗਿਆ ਸੁਧਾ ਦੀ ਕੋਠੀ ਦਾ ਮੂਹਰਤ ਥਿੰਦਾ ਪਏ। ਸਾਰੇ ਹੈਰਾਨ ਥੀ ਗਏ ਵੀ ਹੁਣੇ ਇਤਨੀ ਜਲਦੀ ਕੰਮ ਕਿਵੇਂ ਕਰਵਾ ਗਏ। ਮੂਹਰਤ ਤੇ ਵਨ ਕੇ ਡਿੱਠਾ, ਉਹ ਤੇ ਇੱਟਾਂ ਦਾ ਬਣਿਆ ਹੋਇਆ ਮਕਾਨ ਹੈ, ਨਾ ਪਲਸਤਰ ਨਾ ਰੋਗਨ, ਬਸ ਹੇਕੜੂ ਦਰਵਾਜੇ। ਵਾਪਸ ਆ ਕੇ ਮਹੱਲੇ ਆਲਿਆਂ ਨੇ ਤੇ ਬਹੁ ਖਿੱਲੀ ਉਡਾਈ। ਮਨੀਸ਼ਾ ਨੇ ਤੇ ਸੋਚ ਗਿੱਦਾ ਬਈ ਉਹ ਤੇ ਸ਼ਾਨਦਾਰ ਕੋਠੀ ਬਣਵਾ ਕੇ ਵੱਲ ਵੇ ਸੀ, ਇੱਕ ਸਾਲ ਵਿੱਚ ਹੁਣੇ ਵਧੀਆ ਜਿਹੀ ਕੋਠੀ ਤਿਆਰ ਕਰਵਾ ਦਿੱਤੀ। ਅੱਜ ਹੁਣ ਕੋਠੀ ਦਾ ਮੂਹਰਤ ਕਰਵਾਉਣ ਵੇਂਦੀ ਪਈ ਹੈ ਮਨੀਸ਼ਾ। ਹੁਣ ਮੂਹਰਤ ਤੇ ਬਾਅਦ ਮਹੱਲੇ ਵਿੱਚ ਵਨ ਕੇ ਖਿੱਲੀ ਕਹਿਣਾ ਉੜ ਸੀ, ਵਾਹ ਵਾਹ ਥੀ ਸੀ ਵਾਹ ਵਾਹ। ਮੂਹਰਤ ਵਿੱਚ ਇਹੋ ਹੀ ਸਭ ਕੁਝ ਥਿੰਦਾ ਰਹਿ ਗਿਆ। ਰਿਸ਼ਤੇਦਾਰ ਤੇ ਪੜੋਸੀ ਖਾਂਦੇ ਪੀਂਦੇ ਕੋਠੀ ਦੀ ਤਾਰੀਫਾਂ ਕਰਦੇ ਪਏ ਹਨ। ਤਾਂ ਹੀ ਇੱਕ ਪੜੋਸਨ ਨੇ ਸੁਧਾ ਕੋਲੋਂ ਪੁੱਛਿਆ, ਤੁਸੀਂ ਪੂਰੀ ਕੋਠੀ ਕਿਉਂ ਨਹੀਂ ਤਿਆਰ ਕਰਵਾਈ? ਸੁਧਾ ਨੇ ਆਖਿਆ, ਹਿੰਦੇ ਵਾਸਤੇ ਬਹੁ ਕਰਜ਼ਾ ਚਾਹਣਾ ਪਾਉਂਦਾ, ਵੱਲ ਕਰਜ਼ੇ ਦੇ ਨਾਲ ਵਿਆਜ ਵੀ ਤੇ ਡੇਮਣਾ ਪਾਉਂਦੇ। ਹਿੰਦੇ ਕੋਲੋਂ ਤਾਂ ਚੰਗਾ ਹੈ ਕੋਠੀ ਹੌਲੇ ਹੌਲੇ ਤਿਆਰ ਕਰਵਾ ਗਿਨੋ। ਵੱਲ ਦੂਜੀ ਪੜੋਸਨ ਆਖਣ ਲੱਗੀ, ਜੇ ਪੂਰੀ ਕੋਠੀ ਕਹਿਣਾ ਬਣੀ ਹੈ ਤੇ ਤੁਸੀਂ ਇੱਥਾ ਆਏ ਕਿਉਂ ਹੋਵੇ? ਹਲੇ ਉਥਾ ਹੀ ਸਾਡੇ ਨਾਲ ਪੁਰਾਣੇ ਮਕਾਨ ਵਿੱਚ ਰਹਿੰਦੇ। ਸੁਧਾ ਨੇ ਆਖਿਆ, ਅਸਲ ਵਿੱਚ ਬਾਲੇ ਦਾ ਸਕੂਲ ਤੇ ਉਹਨਾਂ ਦੇ ਪਾਪਾ ਦਾ ਆਫਿਸ ਹੀ ਕਲੋਨੀ ਦੇ ਨਾਲ ਹੀ ਹੈ। ਹੀ ਵਾਸਤੇ ਬਾਲਾਂ ਦੇ ਸਕੂਲ ਦਾ ਰਿਕਸ਼ਾ ਕਿਰਾਇਆ ਤੇ ਉਹਨਾਂ ਦੀ ਬਾਈਕ ਦੇ ਪੈਟਰੋਲ ਦਾ ਖਰਚਾ ਤੇ ਬਚਦਾ ਹੀ ਹੈ, ਤੇ ਜਿਹੜੇ ਵੇਲੇ ਤੱਕ ਉਹ ਪੁਰਾਣਾ ਮਕਾਨ ਨਹੀਂ ਵਿਕਦਾ ਤਾਂ ਤੱਕ ਉਥਾ ਬਿਠਾਏ ਹੋਏ ਕਿਰਾਏਦਾਰਾਂ ਕੋਲੋਂ ਕੁਝ ਰੁਪਏ ਵੀ ਮਿਲ ਜਾਂਦੇ ਹਨ। ਹੁਣ ਅਗਰ ਕੋਠੀ ਬਣਵਾਉਣੀ ਹੈ ਤੇ ਬਜਟ ਵੀ ਤੇ ਸੋਚ ਸਮਝ ਕੇ ਚਲਾਉਣਾ ਪੋਸੀ। ਕਰਜ਼ਾ ਗਿਣ ਕੇ ਕੋਠੀ ਬਣਵਾਉਣਾ ਆਸਾਨ ਹੈ, ਪਰ ਕਰਜ਼ਾ ਉਤਾਰਨ ਵਾਸਤੇ ਚੰਗਾ ਭਲਾ ਜਵਾਨ ਵੀ ਬੁੱਢਾ ਥੀ ਵੇਂਦੇ। ਇਹ ਗੱਲ ਸਾਰਿਆਂ ਕੋ ਚੰਗੀ ਲੱਗੀ ਤੇ ਹੁੰਦੀ ਹਾਂ ਵਿੱਚ ਹਾਂ ਮਿਲਾਉਣ ਲੱਗ ਪਏ। ਮੂਹਰਤ ਦੇ ਫੰਕਸ਼ਨ ਤੇ ਵੀ ਅੱਛਾ ਖਾਸਾ ਖਰਚਾ ਥੀ ਗਿਆ। ਹੁਣ ਕਲੋਨੀ ਦੀ ਕੋਠੀ ਵਿੱਚ ਘਰ ਚਲਾਉਣ ਦੀ ਵਾਰੀ ਹੈ। ਮਨੀਸ਼ਾ ਘਰ ਦਾ ਸਮਾਨ ਸਜਾਉਣ ਵਿੱਚ ਲੱਗ ਗਈ ਤੇ ਰਾਕੇਸ਼ ਖਰਚੇ ਦਾ ਹਿਸਾਬ ਲਾਉਣ ਵਿੱਚ ਲੱਗ ਗਿਆ। ਕਈ ਲੱਖਾਂ ਦਾ ਕਰਜ਼ਾ ਚੜ ਗਿਆ ਤੇ ਪੁਰਾਣਾ ਮਕਾਨ 1 ਲੱਖ ਕੋਲ ਉੱਤੇ ਦਾ ਵਿਕਦਾ ਨਾ ਹੈ। ਵੱਲ ਵੀ ਹੁਣ ਨੇ ਸੋਚਿਆ, ਕਿਆ ਪਤਾ ਬਾਅਦ ਵਿੱਚ ਉਹ ਮਹਿੰਗਾ ਵਿਕ ਬੰਨੇ। ਹੀ ਵਾਸਤੇ ਉਹ ਕਿਰਾਏ ਤੇ ਚੜਾ ਦਿੱਤਾ। ਹੁਣ ਰਾਕੇਸ਼ ਦੀ ਤੇ ਦਿਨ ਰਾਤ ਦੀ ਨੀਂਦ ਹੀ ਉੜ ਗਈ। ਕਮਾਈ ਵਾਸਤੇ ਤੇ ਇੱਕੋ ਇੱਕ ਦੁਕਾਨ ਹੈ, ਹੁੰਦੇ ਵਿੱਚੋਂ ਕਈ ਹਜ਼ਾਰ ਹਰ ਮਹੀਨੇ ਕਰਜ਼ੇ ਦੇ ਵਿਆਜ ਵਾਸਤੇ ਵੇਂਦਾ ਪਿਆ ਹੈ। ਵੱਲ ਕਰਜ਼ਾ ਲਹਾਉਣ ਵਾਸਤੇ ਕਈ ਸਾਲ ਲੱਗ ਗਏ ਸਨ, ਤਾਂ ਤੱਕ ਤੇ ਬਾਲ ਵੀ ਜਵਾਨ ਥੀ ਗਏ ਸਨ। ਵੱਲ ਹੁਣ ਦੀ ਪੜ੍ਹਾਈ ਤੇ ਵਿਆਹ ਦਾ ਇੰਤਜ਼ਾਮ ਕਿਵੇਂ ਥੀ ਸੀ? ਇਹਨਾਂ ਦੇ ਬਾਲ ਸੌਰਭ, ਗੌਰਵ ਤੇ ਵਿਨੀ ਨੇ ਕਲੋਨੀ ਦੇ ਬਾਲਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਉਹ ਹੁਣ ਇਹੋ ਹੀ ਦੇਖਦੇ ਰਹਿੰਦੇ ਹਨ ਕਿ ਉਹ ਕੀ ਅਜਿਹੇ ਕੱਪੜੇ ਪਹਿਨਦੇ ਹਨ, ਉਹਨੇ ਕੋਲ ਕਿਹੜੇ ਕਿਹੜੇ ਖਿਡੌਣੇ ਹਨ, ਉਹ ਪੜ੍ਹਨ ਦੇ ਬਾਅਦ ਹੋਰ ਕਿਆ ਸਿੱਖਣ ਵੇਂਦੇ ਹਨ। ਹੁਣ ਤੇ ਉਹਨਾਂ ਕੋ ਵੀ ਸੋਸਾਇਟੀ ਵਿੱਚ ਰਹਿ ਕੇ ਇਹੋ ਕੁਝ ਕਰਨਾ ਹੈ। ਉਹ ਆਪਣੀ ਮੰਮੀ ਦੇ ਅੱਗੋਂ ਆਪਣੀ ਫਰਮਾਇਸ਼ਾਂ ਰੱਖਦੇ ਪਏ ਰਹਿੰਦੇ ਹਨ। ਉਹ ਆਪ ਵੀ ਤੇ ਕਲੋਨੀ ਦੀ ਤ੍ਰਿਮਤਾ ਵਰਗੀ ਰਹਿਣਾ ਚਾਹੁੰਦੀ ਹੈ। ਇੱਥਾ ਤੇ ਬਾਹਰ ਨਿਕਲੋ ਤੇ ਅੱਛੇ ਕੱਪੜੇ ਪਾਤੇ ਹੋਵਨ, ਕੰਘੀ ਕੀਤੀ ਹੋਵੇ ਤੇ ਮੇਕਅਪ ਵੀ ਕੀਤਾ ਹੋਣਾ ਚਾਹੀਦਾ ਹੈ। ਹੁੰਦੇ ਆਪਣੇ ਕੱਪੜੇ ਵੀ ਤੇ ਇੱਥਾਂ ਦੇ ਰਹਿਣ ਸਹਿਣ ਦੇ ਹਿਸਾਬ ਨਾਲ ਕਹਿਣਾ ਹਨ। ਇੱਕ ਦਿਹਾੜੇ ਰਾਕੇਸ਼ ਘਰ ਆਇਆ ਤੇ ਡਿੱਠਾ ਕਈ ਲਿਫਾਫੇ ਭਰੇ ਰੱਖੇ ਹਨ। ਹੁਕੂ ਦੇਖ ਕੇ ਬਾਲ ਸਾਰਾ ਸਮਾਨ ਖੋਲ ਖੋਲ ਕੇ ਦਿਖਾਉਣ ਲੱਗ ਗਏ। ਬਾਲਾਂ ਦੇ ਤੇ ਮਨੀਸ਼ਾ ਦੇ ਕੱਪੜੇ,
ਬਾਲਾਂ ਦੇ ਕਈ ਖੇਡ ਖਿਡੌਣੇ, ਘਰ ਕੁਛ ਜਾਵਣ ਵਾਸਤੇ

0: ਠੀਕ ਸਮਝ ਕੇ ਸਨ ਗਏ। ਥੋੜੇ ਦਿਨਾਂ ਬਾਅਦ ਪੁਰਾਣਾ ਮਕਾਨ ਕਿਰਾਏਦਾਰਾਂ ਕੋਲ ਖਾਲੀ ਕਰਵਾ ਗਿਆ ਤੇ ਉਹ ਆਪਣਾ ਸਮਾਨ ਚਾ ਕੇ ਵਾਪਿਸ ਉਥਾਈ ਵੇਂਦੇ ਪਏ ਹਨ। ਰਸਤੇ ਵਿੱਚ ਸੁਧਾ ਦੀ ਕੋਠੀ ਤੇ ਨਜ਼ਰ ਪਈ ਤੇ ਡਿੱਠਾ ਹੁੰਦੀ ਕੋਠੀ ਦਾ ਪਲਸਤਰ ਥੀ ਗਏ ਤੇ ਰੰਗ ਰੋਗਨ ਥਿੰਦਾ ਪਏ। ਮਨੀਸ਼ਾ ਸੋਚਣ ਲੱਗੀ, ਹੌਲੇ ਹੌਲੇ ਹੀ ਸਹੀ, ਹਿੰਨੇ ਆਪਣੀ ਕੋਠੀ ਚੰਗੀ ਤਿਆਰ ਕਰਵਾ ਦਿੱਤੀ ਹੈ ਤੇ ਕਰਜ਼ਾ ਵੀ ਕਹਿ ਨਹੀਂ ਚਾਹਤਾ। ਵਾਪਸ ਮਹੱਲੇ ਵਿੱਚ ਆਏ ਤੇ ਪੂਰਾ ਮਹੱਲਾ ਹੁਣੇ ਦੀ ਇੰਤਜ਼ਾਰ ਵਿੱਚ ਖੜਾ ਹੈ। ਸਾਰੇ ਹੁਣੇ ਕੋ ਦੇਖ ਕੇ ਹੱਸਣ ਲੱਗ ਗਏ। ਮਨੀਸ਼ਾ ਕੋ ਕੁਛ ਦਿਨ ਤੋਂ ਬੁਰਾ ਲੱਗਿਆ ਪਰ ਜਲਦੀ ਹੀ ਹੁਣੇ ਦੇ ਪਿਆਰ ਤੇ ਬਗੈਰ ਦਿਖਾਵੇ ਦੀ ਦੁਨੀਆਂ ਵਿੱਚ ਵਾਪਸ ਆ ਕੇ ਹੁੰਦਾ ਮਨ ਹਲਕਾ ਥੀ ਗਿਆ। ਕੋਠੀ ਅੱਛੀ ਕੀਮਤ ਵਿੱਚ ਵਿਕ ਗਈ। ਰਾਕੇਸ਼ ਨੇ ਸਾਰਾ ਕਰਜ਼ਾ ਵੀ ਲਹਾ ਦਿੱਤਾ ਤੇ ਬੱਚਿਆਂ ਦੀ ਵੱਡੀ ਪੜ੍ਹਾਈ ਵਾਸਤੇ ਪੈਸਾ ਵੀ ਬਚਾ ਗਿੱਦਾ। ਨਾਲ ਹੀ ਹੁੰਦੀ ਬਿਮਾਰੀ ਵੀ ਆਪਣੇ ਆਪ ਭੱਜ ਗਈ। ਹੁੰਦੇ ਬਾਅਦ ਜਿਲੇ ਵੀ ਕੋਈ ਕੋਠੀ ਬਣਵਾਉਣ ਦੀ ਗੱਲ ਕਰਿੰਦੇ, ਰਾਕੇਸ਼ ਦਾ ਪਰਿਵਾਰ ਪਹਿਲੇ ਉਹਨਾਂ ਕੋ ਆਪਣੀ ਕੋਠੀ ਬਣਾਉਣ ਦਾ ਕਿੱਸਾ ਜ਼ਰੂਰ ਸੁਣੇਂਦੇ ਤੇ ਵੱਲ ਕੋਠੀ ਸੋਚ ਸਮਝ ਕੇ ਬਣਾਉਣ ਦੀ ਸਲਾਹ ਵੀ ਦਿੰਦੇ।
1: ਕਰਜ਼ਾ ਲਹ ਗਿਆ। ਹੁਣੇ ਤੁਸਾਂ ਨੀਰੂ ਤਨੇਜਾ ਦੀ ਇਹ ਕਹਾਣੀ ਸੁਣਦੇ ਪਏ ਹਵੇ। ਕਹਾਣੀ ਬਹੁਤ ਵਧੀਆ ਹੈ ਨਾ? ਤੁਹਾਕੂ ਵੀ ਚੰਗੀ ਲੱਗੀ ਹੋ ਸੀ ਤੇ ਹੁਣ ਮੈਂ ਤੁਹਾਕੂ ਸੁਣਾਉਂਦੀ ਹਾਂ ਮਹਿਕ ਮਲਿਕ ਦਾ ਗਾਇਆ ਇਹ ਗੀਤ। ਕਦੇ ਯਾਰ ਹੋਣ ਦਾ ਸਾਡਾ, ਕਦੇ ਪਿਆਰ ਹੋਣ ਦਾ ਸਾਡਾ, ਚਸ ਗਿੰਨੋ।

ਮਲਿਕ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਹੁਣ ਪ੍ਰੋਗਰਾਮ ਦੇ ਅਖੀਰ ਚ ਸੁਣੇਂਦੇ ਹਾਂ ਇਹ ਗੀਤ ਖਰਚਾ ਸਾਡਾ ਤੇ ਨਖਰੇ ਲੋਕਾਂ ਦੇ। ਗਾਵਣ ਵਾਲੀ ਹਨ ਸਾਫੀਆ ਮਲਿਕ।

ਤੁਸੀਂ ਸੁਣ ਰਹੇ ਸੀ ਸਿਰਾਇਕੀ ਪ੍ਰੋਗਰਾਮ ਚੌਂਕ ਮਾਹੀ ਦੀ ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਦੇਸ਼ ਪੰਜਾਬ।

ਆਕਾਸ਼ਵਾਣੀ ਵਰਡ ਸਰਵਿਸ ਦਿਨ ਤੇ ਪੰਜਾਬੀ ਸੇਵਾ ਦੇਸ ਪੰਜਾਬ ਤਹਿਤ ਅੱਜ 5:32 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਜ ਦੀ ਗੱਲ। ਇਸ ਚ ਗੱਲ ਕਰਾਂਗੇ ਸਵੱਛ ਵਾਤਾਵਰਣ ਸਭ ਦੇ ਲਈ ਜ਼ਰੂਰੀ। 5:40 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਦੁਆਰ ਦੀਆਂ ਦੁਪਾਰ ਦੀਆਂ। ਉਸ ਤੋਂ ਬਾਅਦ ਤੁਹਾਨੂੰ ਸੁਣਾਵਾਂਗੇ ਪ੍ਰੋਗਰਾਮ ਲੋਕ ਰੰਗ, ਜਿਸ ਚ ਤੁਸੀਂ ਸੁਣੋਗੇ ਲਾਚੀ ਬਾਵਾ ਤੇ ਗਲੋਰੀ ਬਾਵਾ ਹੁਣਾਂ ਦੀ ਆਵਾਜ਼ ਦੇ ਵਿਚ ਲੋਕ ਗੀਤ। 6:25 ਤੇ ਪੇਸ਼ ਕਰਾਂਗੇ ਤਮੰਨਾ।

ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਨਿੱਘੀ ਜੀ ਆਇਆਂ ਨੂੰ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਮੈਂ ਹਾਂ ਤੁਹਾਡੀ ਦੋਸਤ ਤੇ ਹੋਸਟ ਗਿਨੀਸ਼ਾ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਅਜਿਹੇ ਵਿਸ਼ੇ ਤੇ

ਪੰਜਾਬ ਵਰਗੇ ਪੰਜ ਪਾਣੀਆਂ ਦੇ ਰਸਤੇ ਵਿਚ ਅੱਜ ਪੀਣ ਵਾਲਾ ਸਾਫ਼ ਪਾਣੀ ਲੱਭਣਾ ਵੀ ਮੁਸ਼ਕਲ ਹੋ ਰਿਹਾ ਕਿਉਂਕਿ ਇਹ ਸਾਰਾ ਕੁਝ ਪ੍ਰਦੂਸ਼ਿਤ ਹੁੰਦਾ ਜਾ ਰਿਹਾ। ਅੱਜ ਸਾਡੀਆਂ ਗਲੀਆਂ, ਬਾਜ਼ਾਰ ਤੇ ਖੇਤ ਪਲਾਸਟਿਕ ਦੇ ਲਿਫਾਫਿਆਂ ਨਾਲ ਭਰੇ ਪਏ ਨੇ। ਇਹ ਪਲਾਸਟਿਕ ਨਾ ਤਾਂ ਗਲਦਾ ਹੈ ਤੇ ਨਾ ਹੀ ਖਤਮ ਹੁੰਦਾ ਹੈ, ਬਲਕਿ ਧਰਤੀ ਦੀ ਉਪਜਾਊ ਸ਼ਕਤੀ ਨੂੰ ਵੀ ਖਤਮ ਕਰ ਰਿਹਾ ਹੈ। ਇਸ ਸਥਿਤੀ ਦੇ ਉੱਤੇ ਵੀ ਕਿਸੇ ਸ਼ਾਇਰ ਨੇ ਬੜੀ ਸੋਹਣੀ ਗੱਲ ਕਹੀ ਹੈ। ਕੱਟ ਕੇ ਰੁੱਖ ਕਹਿੰਦਾ ਹੈ ਇਨਸਾਨ ਕਿ ਗਰਮੀ ਵੱਧ ਗਈ ਹੈ, ਕੂੜਾ ਨਦੀਆਂ ਚ ਸੁੱਟ ਕੇ ਕਹਿੰਦਾ ਹੈ ਕਿ ਬਿਮਾਰੀ ਵੱਧ ਗਈ ਹੈ। ਬਿਲਕੁਲ ਜੀ, ਜਦੋਂ ਅਸੀਂ ਰੁੱਖ ਕੱਟ ਦਿੰਦੇ ਹਾਂ ਉਦੋਂ ਵਾਤਾਵਰਣ ਦਾ ਸੰਤੁਲਨ ਵਿਗੜਦਾ ਔਰ ਗਰਮੀ ਜਿਹੜੀ ਹੈ ਨਾ ਉਹ ਵਧਣਾ ਸ਼ੁਰੂ ਹੋ ਜਾਂਦੀ ਹੈ, ਤੇ ਜਦੋਂ ਪਾਣੀ ਜ਼ਹਿਰੀਲਾ ਹੋ ਜਾਏ ਤੇ ਫਿਰ ਉਹਦੇ ਨਾਲ ਬਿਮਾਰੀਆਂ ਜਿਹੜੀਆਂ ਨੇ ਉਹ ਵੀ ਲੱਗਣ ਲੱਗ ਪੈਂਦੀਆਂ। ਜਿੱਥੇ ਸਾਫ਼ ਵਾਤਾਵਰਣ ਦੇ ਬਹੁਤ ਫਾਇਦੇ ਨੇ ਨਾ, ਉੱਥੇ ਸਾਡੀ ਜ਼ਿੰਮੇਵਾਰੀ ਵੀ ਹੈ ਕਿ ਵੀ ਅਸੀਂ ਆਪਣਾ ਵਾਤਾਵਰਣ ਸਾਫ਼ ਰੱਖਣਾ ਕਿਵੇਂ ਹੈ। ਸਾਫ਼ ਵਾਤਾਵਰਣ ਦੇ ਨਾਲ ਹਸਪਤਾਲ ਚ ਲੱਗੀਆਂ ਲਾਈਨਾਂ ਛੋਟੀਆਂ ਹੋ ਜਾਣਗੀਆਂ, ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਇੱਕ ਤੰਦਰੁਸਤ ਤੇ ਲੰਬੀ ਉਮਰ ਮਿਲੇਗੀ, ਗਲੋਬਲ ਵਾਰਮਿੰਗ ਤੇ ਮੌਸਮ ਦਾ ਵਿਗੜ ਰਿਹਾ ਸੰਤੁਲਨ ਦੁਬਾਰਾ ਠੀਕ ਹੋ ਜਾਵੇਗਾ। ਕੁਦਰਤ ਸਾਨੂੰ ਸਾਰਾ ਕੁਝ ਮੁਫ਼ਤ ਚ ਦਿੰਦੀ ਹੈ, ਸਾਹ ਲੈਣ ਲਈ ਆਕਸੀਜਨ, ਪੀਣ ਲਈ ਪਾਣੀ, ਪਰ ਅਸੀਂ ਬਦਲੇ ਚ ਕੁਦਰਤ ਨੂੰ ਕੀ ਦੇ ਰਹੇ ਹਾਂ? ਸਿਰਫ ਗੰਦਗੀ ਦੇ ਰਹੇ ਹਾਂ। ਦੋਸਤੋ, ਹਾਲੇ ਵੀ ਦੇਰ ਨਹੀਂ ਹੋਈ, ਰੇਡੀਓ ਤੋਂ ਮੈਨੂੰ ਸੁਣ ਰਹੇ ਮੇਰੇ ਭੈਣ ਭਰਾਵੋ, ਨੌਜਵਾਨ ਸਾਥੀਓ, ਅਸੀਂ ਸਾਰੇ ਰਲ ਕੇ ਇਸ ਧਰਤੀ ਨੂੰ ਬਦਲ ਸਕਦੇ ਹਾਂ। ਹੁਣ ਸਵਾਲ ਇਹ ਉੱਠਦਾ ਹੈ ਕਿ ਅਸੀਂ ਕੀ ਕਰ ਸਕਦੇ ਹਾਂ? ਜੀ, ਸਿਰਫ ਗੱਲਾਂ ਬਾਤਾਂ ਕਰਨ ਨਾਲ ਵਾਤਾਵਰਣ ਸਾਫ਼ ਨਹੀਂ ਹੋਣਾ, ਇਸ ਲਈ ਸਾਨੂੰ ਖੁਦ ਕਦਮ ਚੱਕਣੇ ਪੈਣਗੇ। ਇੱਕ ਮਨੁੱਖ, ਇੱਕ ਰੁੱਖ, ਸਾਨੂੰ ਸਾਰਿਆਂ ਨੂੰ ਆਪਣੇ ਜਨਮ ਦਿਨ ਜਾਂ ਕਿਸੇ ਖਾਸ ਮੌਕੇ ਤੇ ਘੱਟੋ ਘੱਟ ਇੱਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਤੇ ਉਹਦੀ ਪਰਵਰਿਸ਼ ਕਰਨੀ ਚਾਹੀਦੀ ਹੈ। ਪਲਾਸਟਿਕ ਨੂੰ ਨਾ ਕਹੋ, ਜਦੋਂ ਵੀ ਬਾਜ਼ਾਰ ਜਾਓ ਕਰੋ ਕੱਪੜੇ ਦਾ ਥੈਲਾ ਲੈ ਕੇ ਜਾਓ, ਪਾਣੀ ਦੀ ਸੰਜਮ ਨਾਲ ਵਰਤੋਂ ਕਰੋ ਕਿਉਂਕਿ ਉਹਦੀ ਹਰ ਬੂੰਦ ਕੀਮਤੀ ਹੈ, ਇਹਨੂੰ ਬੇਵਜ੍ਹਾ ਨਾ ਵਹਾਓ। ਅਖੀਰ ਵਿਚ ਮੈਂ ਇਹ ਕਹਿਣਾ ਚਾਹਾਂਗੀ ਕਿ ਧਰਤੀ ਸਾਡਾ ਇੱਕੋ ਇੱਕ ਘਰ ਹੈ। ਬ੍ਰਹਿਮੰਡ ਵਿਚ ਅਗਰ ਕੋਈ ਹੋਰ ਅਜਿਹੀ ਜਗ੍ਹਾ ਹੈ ਜਿੱਥੇ ਅਸੀਂ ਰਹਿ ਸਕਦੇ ਹਾਂ ਤੇ ਉਹ ਲੱਭਣੀ ਹਾਲੇ ਅਸੰਭਵ ਹੈ, ਧਰਤੀ ਹੀ ਹੈ ਸਾਡੇ ਕੋਲ। ਜੇ ਅੱਜ ਅਸੀਂ ਆਪਣੇ ਘਰ ਨੂੰ ਸਾਫ਼ ਨਹੀਂ ਨਾ ਰੱਖਾਂਗੇ ਤਾਂ ਕੱਲ ਨੂੰ ਸਾਡਾ ਵਜੂਦ ਵੀ ਖਤਮ ਹੋ ਜਾਵੇਗਾ। ਜੇ ਇਹ ਘਰ ਸਾਫ਼ ਰਹੇਗਾ ਤਾਂ ਹੀ ਅਸੀਂ ਹੱਸਦੇ ਖੇਡਦੇ ਰਵਾਂਗੇ। ਆਓ ਅੱਜ ਰੇਡੀਓ ਦੇ ਮਾਧਿਅਮ ਰਾਹੀਂ ਇੱਕ ਸਾਂਝਾ ਪ੍ਰਣ ਕਰੀਏ, ਆਓ ਰਲ ਮਿਲ ਕਦਮ ਵਧਾਈਏ, ਆਪਣੇ ਚੌਗਿਰਦੇ ਨੂੰ ਸਾਫ਼ ਬਣਾਈਏ, ਨਾ ਸੁੱਟੀਏ ਕੂੜਾ, ਨਾ ਕਰੀਏ ਪ੍ਰਦੂਸ਼ਣ, ਧਰਤੀ ਮਾਂ ਨੂੰ ਫਿਰ ਤੋਂ ਸਵਰਗ ਬਣਾਈਏ। ਸਵੱਛ ਵਾਤਾਵਰਣ ਹੀ ਖੁਸ਼ਹਾਲ ਜੀਵਨ ਦੀ ਅਸਲੀ ਚਾਬੀ ਹੈ। ਆਪਣਾ ਖਿਆਲ ਰੱਖੋ, ਆਲੇ ਦੁਆਲੇ ਨੂੰ ਸਫਾਈ ਰੱਖੋ ਤੇ ਸੁਣਦੇ ਰਹੋ ਆਕਾਸ਼ਵਾਣੀ ਵਰਡ ਸਰਵਿਸ 3 ਦੀ ਪੰਜਾਬੀ ਸੇਵਾ। ਲਓ ਜੀ, 5:40 ਹੋ ਰਹੇ ਨੇ, ਵੇਲਾ ਹੈ ਜੀ ਪ੍ਰੋਗਰਾਮ ਦੁਆਰ ਦੀਆਂ ਦੋ ਪਾਰ ਦੀਆਂ।

ਸਮੇਂ ਦੁਆਰਦਿਆਂ ਤੋਂ ਪਾਰਦਿਆਂ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਬੇਨਦਰ ਦਾ ਸਲਾਮ ਤੇ ਤੁਸੀਂ ਜਾਣਦੇ ਹੋ ਜੀ ਕਿ ਇਸ ਪ੍ਰੋਗਰਾਮ ਚ ਅਕਸਰ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਕਿ ਸਾਲ 1947 ਵਿਚ ਧਰਤੀ ਤੇ ਜਿਹੜੀ ਹਿੰਦੁਸਤਾਨ ਤੇ ਪਾਕਿਸਤਾਨ ਦੇ ਰੂਪ ਵਿਚ ਇਕ ਲਕੀਰ ਖਿੱਚੀ ਗਈ ਸੀ ਉਹਨੇ ਬਹੁਤ ਸਾਰੇ ਸੁਪਨਿਆਂ ਨੂੰ ਤਹਿਸ ਨਹਿਸ ਕਰ ਦਿੱਤਾ ਸੀ ਬਹੁਤ ਸਾਰੇ ਘਰਾਂ ਨੂੰ ਉਜਾੜ ਦਿੱਤਾ ਸੀ ਤੇ ਬਹੁਤ ਸਾਰਿਆਂ ਤੋਂ ਉਹਨਾਂ ਦੀ ਮਾਤਰ ਭੂਮੀ ਖੋਹ ਲਈ ਸੀ ਬਹੁਤ ਸਾਰੇ ਲੋਕ ਹਿਜਰਤ ਕਰਕੇ ਹਿੰਦੁਸਤਾਨ ਤੋਂ ਪਾਕਿਸਤਾਨ ਵੱਲ ਗਏ ਸੀ ਤੇ ਪਾਕਿਸਤਾਨ ਤੋਂ ਹਿੰਦੁਸਤਾਨ ਵੱਲ ਆਏ ਸੀ ਇਹ ਸੱਟ ਪੰਜਾਬ ਨੇ ਬਰਦਾਸ਼ਤ ਕੀਤੀ ਸੀ ਸਾਲ 1947 ਦੀ ਵੰਡ ਇੱਕ ਤਲਖ ਹਕੀਕਤ ਸੀ ਕੌੜੀ ਯਾਦ ਸੀ ਇੱਕ ਚੁਭਣ ਸੀ ਜੋ ਅੱਜ ਵੀ ਸਭ ਨੂੰ ਸੋਲ ਵਾਂਗ ਚੁਭਦੀ ਹੈ ਪਰ ਫਿਰ ਵੀ ਦਿਲਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਰੇੜ ਨਹੀਂ ਹੈ ਅੱਜ ਵੀ ਇਹ ਜਿਹੜੀ ਸਦੀਆਂ ਪੁਰਾਣੀ ਸੱਭਿਆਚਾਰਕ ਸਾਂਝ ਹੈ ਹਰ ਕਿਸੇ ਨੂੰ ਇੱਕ ਦੂਜੇ ਵੱਲ ਖਿੱਚਦੀ ਹੈ ਬਸ ਇਸੇ ਨਾਲ ਜੁੜੀਆਂ ਗੱਲਾਂ ਅੱਜ ਦੇ ਇਸ ਪ੍ਰੋਗਰਾਮ 'ਚ

ਦੀਆਂ ਦੁਪਹਿਰ ਦੀਆਂ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਤੋਂ ਸੁਣ ਰਹੇ ਹੋ ਤੇ ਇਸ ਪ੍ਰੋਗਰਾਮ ਚ ਅਸੀਂ ਗੱਲ ਕਰਦੇ ਹੁੰਦੇ ਹਾਂ ਇਸ ਪਾਰ ਦੀ ਵੀ ਉਸ ਪਾਰ ਦੀ ਵੀ ਲਹਿੰਦੇ ਪੰਜਾਬ ਦੀ ਵੀ ਤੇ ਚੜ੍ਹਦੇ ਪੰਜਾਬ ਦੀ ਵੀ ਅੱਜ ਵੀ ਦੋਵਾਂ ਪੰਜਾਬਾਂ ਚ ਸਭਿਆਚਾਰਕ ਸਾਂਝ ਜ਼ੁਬਾਨਾਂ ਦੀ ਇਕਸੁਰਤਾ ਬਾਂਹ ਜੋੜਨ ਵਿਚ ਬਹੁਤ ਵੱਡਾ ਰੋਲ ਅਦਾ ਕਰਦੀ ਤੇ ਕਹਿੰਦੇ ਨੇ ਕਿ ਕੌਮ ਦੀ ਤਰਜਮਾਨੀ ਉਸ ਕੌਮ ਦੇ ਸਾਹਿਤਕਾਰ ਉਸ ਕੌਮ ਦੇ ਲਿਖਾਰੀ ਕਰਦੇ ਹੁੰਦੇ ਨੇ ਤੇ ਦੋਵਾਂ ਪੰਜਾਬਾਂ ਦੇ ਲਿਖਾਰੀ ਇਹ ਮਹਿਸੂਸ ਕਰਦੇ ਨੇ ਕਿ ਉਨ੍ਹਾਂ ਨੂੰ ਆਪਣੀਆਂ ਰਚਨਾਵਾਂ ਦੇ ਜ਼ਰੀਏ ਲੋਕਾਂ ਨੂੰ ਹੋਰ ਨਜ਼ਦੀਕ ਲਿਆਉਣਾ ਚਾਹੀਦਾ 2 ਸਾਲ ਪਹਿਲਾਂ ਅੰਮ੍ਰਿਤਸਰ ਤੋਂ ਕਰਤਾਰਪੁਰ ਸਾਹਿਬ ਕੁਝ ਲਿਖਾਰੀ ਵਿਚਾਰ ਸਾਂਝੇ ਕਰਨ ਗਏ ਸਨ ਕੋਈ ਸੈਮੀਨਾਰ ਸੀ ਜਿਹੜਾ ਕਿ ਉੱਥੇ ਕਰਤਾਰਪੁਰ ਸਾਹਿਬ ਆਯੋਜਿਤ ਕੀਤਾ ਗਿਆ ਸੀ ਉਸ ਸੈਮੀਨਾਰ ਚ ਹਾਜ਼ਰੀ ਭਰ ਕੇ ਅੰਮ੍ਰਿਤਸਰ ਦੇ ਲਿਖਾਰੀ ਦੀਪ ਦਵਿੰਦਰ ਦੱਸ ਰਹੇ ਸਨ ਕਿ ਪਾਕਿਸਤਾਨ ਦੇ ਜਿਹੜੇ ਲਿਖਾਰੀ ਨੇ ਸਾਹਿਤਕਾਰ ਨੇ ਉਹ ਵੀ ਇਹ ਮਹਿਸੂਸ ਕਰਦੇ ਨੇ ਕਿ ਅੱਜ ਦੀ ਜਿਹੜੀ ਸ਼ਾਇਰੀ ਹੈ ਅੱਜ ਦਾ ਜਿਹੜਾ ਸਾਹਿਤ ਹੈ ਉਹ ਦੋਵਾਂ ਖਿੱਤਿਆਂ ਦੇ ਵਿੱਚ ਅਮਨੋ ਅਮਾਨ ਫੈਲਾਉਣ ਦੀ ਕੋਸ਼ਿਸ਼ ਕਰਦਾ ਹੈ ਬਾਬਾ ਨਜ਼ਮੀ ਅਫਜ਼ਲ ਸਾਹਿਰ ਵਰਗੇ ਜਿਹੜੇ ਲਿਖਾਰੀ ਨੇ ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ ਗੁਰੂ ਨਾਨਕ ਸਾਹਿਬ ਦਾ ਫਲਸਫਾ ਵੀ ਸਾਰੇ ਲੋਕਾਂ ਤੱਕ ਪਹੁੰਚੇ ਤੇ ਬਾਬਾ ਬੁੱਲੇ ਸ਼ਾਹ ਦੇ ਕਲਾਮ ਵੀ ਲੋਕਾਂ ਦੇ ਮਨਾਂ ਦੇ ਅੰਦਰ ਉਤਰ ਜਾਣ ਕਿਉਂਕਿ ਇਹਨਾਂ ਪੈਗੰਬਰਾਂ ਇਹਨਾਂ ਰਹਿਬਰਾਂ ਦੇ ਰਾਹੀਂ ਦਿਲ ਇੱਕ ਹੋ ਸਕਦੇ ਨੇ ਨਜ਼ਦੀਕੀਆਂ ਹੋਰ ਜ਼ਿਆਦਾ ਵੱਧ ਸਕਦੀਆਂ ਨੇ।

ਸਮੇਂ ਦੋ ਆਰਦੀਆਂ ਤੋਂ ਪਾਰਦੀਆਂ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਤੋਂ ਸੁਣ ਰਹੇ ਹੋ ਤੇ ਇਸ ਪ੍ਰੋਗਰਾਮ ਚ ਗੱਲ ਇਸ ਪਾਰ ਤੇ ਉਸ ਪਾਰ ਦੀ ਕਿ ਭਾਵੇਂ ਧਰਤੀ ਚ ਲਕੀਰ ਹੈ ਦੋ ਮੁਲਕ ਨੇ ਪਰ ਦਿਲਾਂ ਚ ਕਿਸੇ ਤਰ੍ਹਾਂ ਦੀ ਕੋਈ ਲਕੀਰ ਨਹੀਂ ਤੇ ਜਿਹੜਾ ਸਾਡਾ ਰੇਡੀਓ ਹੈ ਆਕਾਸ਼ਵਾਣੀ ਹੈ ਇਹ ਇਹੋ ਦੀ ਜਾਗਦੀ ਮਿਸਾਲ ਹੈ ਸਾਡੇ ਆਕਾਸ਼ਵਾਣੀ ਜਲੰਧਰ ਤੋਂ ਕਈ ਤਰ੍ਹਾਂ ਦੇ ਫਰਮਾਇਸ਼ੀ ਗੀਤਾਂ ਦੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ ਉਹਨਾਂ ਫਰਮਾਇਸ਼ੀ ਗੀਤਾਂ ਦੇ ਪ੍ਰੋਗਰਾਮਾਂ ਚ ਜੇ ਸਾਨੂੰ ਰਾਜਸਥਾਨ ਤੋਂ ਮੈਸੇਜ ਆਉਂਦੇ ਨੇ ਤੇ ਲਾਹੌਰ ਤੋਂ ਵੀ ਮੈਸੇਜ ਆਉਂਦੇ ਨੇ ਨਾਰੋਵਾਲ ਤੋਂ ਵੀ ਮੈਸੇਜ ਮਿਲਦੇ ਨੇ ਪਾਕਿਸਤਾਨ ਦੇ ਹੋਰ ਬਹੁਤ ਸਾਰੇ ਇਲਾਕਿਆਂ ਤੋਂ ਮੈਸੇਜ ਸਾਨੂੰ ਮਿਲਦੇ ਨੇ ਤੇ ਉਹਨਾਂ ਮੈਸੇਜ ਦੇ ਵਿੱਚ ਹੁੰਦਾ ਹੈ ਖਲੂਸ ਮੁਹੱਬਤ ਪੈਗਾਮ ਦੋਸਤੀ ਦੇ ਅਮਨ ਦੇ ਸ਼ਾਂਤੀ ਦੇ ਔਰ ਉਧਰ ਦੇ ਜਿਹੜੇ ਲੋਕ ਨੇ ਉਹ ਕਹਿੰਦੇ ਨੇ ਕਿ ਅਕਸਰ ਜੀ ਅਸੀਂ ਤੁਹਾਡੇ ਪ੍ਰੋਗਰਾਮ ਸੁਣਦੇ ਹਾਂ ਤੇ ਉਹਨਾਂ ਨੂੰ ਜਿਹੜੀ ਮੌਸੀਕੀ ਸਾਡੇ ਆਕਾਸ਼ਵਾਣੀ ਜਲੰਧਰ ਤੋਂ ਨਸ਼ਰ ਕੀਤੀ ਜਾਂਦੀ ਹੈ ਉਹ ਬਕਾਇਦਾ ਪਸੰਦ ਆਉਂਦੀ ਹੈ ਤੇ ਫਰਮਾਇਸ਼ਾਂ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਸੋ ਸਮੇਂ ਇਹ ਪ੍ਰੋਗਰਾਮਾਂ ਦਾ ਸੁਣਨਾ ਮੈਸੇਜਿਸ ਦਾ ਆਉਣਾ ਪ੍ਰੋਗਰਾਮਾਂ ਚ ਸ਼ਿਰਕਤ ਕਰਨੀ ਇਹ ਬਿਆਨ ਕਰਦਾ ਹੈ ਕਿ ਭਾਵੇਂ ਮੁਲਕ ਵੰਡੇ ਗਏ ਨੇ ਸਰਹੱਦਾਂ ਬਣ ਗਈਆਂ ਨੇ ਪਰ ਅਜੇ ਵੀ ਇਸ ਪਾਰ ਤੇ ਉਸ ਪਾਰ ਦੇ ਲੋਕ ਆਪਸ ਚ ਇੱਕ ਦੂਜੇ ਨਾਲ ਮੁਹੱਬਤ ਕਰਦੇ ਨੇ

ਦੁਪਹਿਰ ਦੇ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਤੋਂ ਸੁਣ ਰਹੇ ਹੋ। ਸਾਨ ਪੰਕਜ ਰਾਏ ਇੱਕ ਐਸੇ ਲਿਖਾਰੀ ਨੇ ਜੋ ਆਈਟੀ ਬੈਕਗ੍ਰਾਉਂਡ ਤੋਂ ਨੇ, ਟੈਕਨੋਲੋਜੀ ਦੇ ਨਾਲ ਜਿਨ੍ਹਾਂ ਦਾ ਗੂੜਾ ਰਿਸ਼ਤਾ, ਤੇ ਨਾਲ ਨਾਲ ਸਿਰਜਣਾ ਦੇ ਨਾਲ, ਕਲਮ ਦੇ ਨਾਲ, ਖਿਆਲਾਂ ਦੇ ਨਾਲ ਵੀ ਉਹ ਜੁੜੇ ਨੇ। ਤੇ ਉਹਦਾ ਕਾਰਨ ਉਹ ਆਪਣੀ ਦਾਦੀ ਨੂੰ ਮੰਨਦੇ ਨੇ। ਉਹ ਕਹਿੰਦੇ ਨੇ ਕਿ ਮੇਰੀ ਦਾਦੀ ਬਹੁਤ ਛੋਟੀ ਉਮਰ ਦੀ ਸੀ ਜਦੋਂ ਉਹ ਪਾਕਿਸਤਾਨ ਤੋਂ ਹਿੰਦੁਸਤਾਨ ਵੱਲ ਹਿਜਰਤ ਕਰਕੇ ਆਏ ਸਨ। ਪੰਕਜ ਦੱਸਦੇ ਨੇ ਕਿ ਉਹਦੀ ਦਾਦੀ ਉਹਨਾਂ ਨੂੰ ਕਹਾਣੀਆਂ ਸੁਣਾਉਂਦੀ ਸੀ ਕਿ ਪਾਕਿਸਤਾਨ ਵਿੱਚ ਜਦੋਂ ਉਹਨਾਂ ਦਾ ਪਰਿਵਾਰ ਰਿਹਾ ਕਰਦਾ ਸੀ ਤੇ ਕਿੱਦਾਂ ਹਰ ਮਜ਼ਹਬ ਦੇ, ਹਰ ਕੌਮ ਦੇ, ਹਰ ਕੁਨਬੇ ਦੇ ਲੋਕ ਰਲ ਮਿਲ ਕੇ ਹੱਸਦੇ ਖੇਡਦੇ ਸੀ, ਤਿਉਹਾਰਾਂ ਇਕੱਠਿਆਂ ਮਨਾਉਂਦੇ ਸੀ। ਪਰ 1947 ਦੀ ਵੰਡ ਨੇ ਇਹ ਸਾਰਾ ਕੁਝ ਤਬਾਹ ਕਰ ਦਿੱਤਾ ਤੇ ਮਾਹੌਲ ਬਿਲਕੁਲ ਬਦਲ ਦਿੱਤਾ ਸੀ। ਪੰਕਜ ਰਾਏ ਮੰਨਦੇ ਨੇ ਕਿ ਅੱਜ ਜਿੰਨੇ ਵੀ ਉਹ ਰਚਨਾ ਕਰਦੇ ਨੇ ਬਚਪਨ ਚ ਸੁਣੀਆਂ, ਉਹਨਾਂ ਕਹਾਣੀਆਂ ਦੇ ਆਧਾਰ ਤੇ ਕਰਦੇ ਨੇ। ਔਰ ਇਹ ਕਹਾਣੀਆਂ ਵੰਡ ਤੋਂ ਪਹਿਲਾਂ ਦਾ ਉਹ ਸਮਾਂ ਉਹਨਾਂ ਨੂੰ ਪ੍ਰੇਰਿਤ ਕਰਦਾ ਹੈ ਕਿ ਇਨਸਾਨੀ ਫਾਸਲਿਆਂ ਨੂੰ ਘੱਟ ਕੀਤਾ ਜਾਵੇ, ਰਿਸ਼ਤਿਆਂ ਦੇ ਵਿੱਚ ਆਈਆਂ ਦੂਰੀਆਂ ਨੂੰ ਬਿਲਕੁਲ ਮਨਫੀ ਕੀਤਾ ਜਾਵੇ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਦੋ ਆਰ ਦੀਆਂ ਦੋ ਪਾਰ ਦੀਆਂ। ਆਓ ਸੁਣਦੇ ਹਾਂ ਪ੍ਰੋਗਰਾਮ ਲੋਕ ਰੰਗ ਤਹਿਤ ਲਾਚੀ ਬਾਵਾ ਤੇ ਗਲੋਰੀ ਬਾਵਾ ਹੋਣਾ ਦੀ ਆਵਾਜ਼ ਦੇ ਵਿਚ। ਚੰਨ ਕਿੱਥੋਂ ਗੁਜ਼ਾਰੀ ਆਈ ਰਾਤ ਵੀ। ਲੋਕ ਗੀਤਾਂ ਦੀ ਗੱਲ ਹੋਈ ਹੈ ਜੀ। ਪੰਜਾਬੀ ਲੋਕ ਗੀਤ ਪੰਜਾਬ ਦੀ ਅਮੀਰ ਸਭਿਆਚਾਰ ਵਿਰਾਸਤ ਦਾ ਦਰਪਣ ਨੇ। ਇਹ ਲੋਕ ਗੀਤ ਕਿਸੇ ਇਕ ਲੇਖਕ ਦੀ ਰਚਨਾ ਨਹੀਂ, ਸਗੋਂ ਪੰਜਾਬੀਆਂ ਦੇ ਸਾਂਝੇ ਜਜ਼ਬਿਆਂ, ਖੁਸ਼ੀਆਂ, ਗਮਾਂ ਤੇ ਰੀਤੀ ਰਿਵਾਜ਼ਾਂ ਦਾ ਪ੍ਰਗਟਾਵਾ ਨੇ। ਲਓ ਫਿਰ ਇੰਜੋਏ ਕਰਦੇ ਹਾਂ ਲਾਚੀ ਬਾਵਾ ਤੇ ਗਲੋਰੀ ਬਾਵਾ ਉਹਨਾਂ ਦੀ ਆਵਾਜ਼ ਦੇ ਵਿਚ ਇਹ ਲੋਕ ਗੀਤ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਡ ਸਰਵਿਸ ਦਿਨ ਦੀ ਪੰਜਾਬੀ ਸੇਵਾ। ਚੰਨ ਕਿਤਾਂ ਗੁਜ਼ਾਰਿਆ ਰਾਤ ਵੇ ਪੰਜਾਬ ਅਤੇ ਮੁਲਤਾਨ ਸਰਾਇਕੀ ਖਿੱਤੇ ਦਾ ਇੱਕ ਬਹੁਤ ਹੀ ਮਕਬੂਲ ਤੇ ਸਦਾਬਹਾਰ ਲੋਕ ਗੀਤ ਏ। ਇਹ ਗੀਤ ਮੁੱਖ ਤੌਰ ਤੇ ਵਿਛੋੜੇ, ਇੰਤਜ਼ਾਰ, ਸ਼ੱਕ ਤੇ ਗੁੜੇ ਪਿਆਰ ਦੀਆਂ ਭਾਵਨਾਵਾਂ ਨੂੰ ਪੇਸ਼ ਕਰਦਾ ਏ। ਇਹ ਗੀਤ ਸਿਰਫ ਇੱਕ ਉਲਾਂਭਾ ਨਹੀਂ ਹੈ ਬਲਕਿ ਇਸ ਵਿਚ ਪਿਆਰ ਦੀ ਬੇਚੈਨੀ ਛੁਪੀ ਹੋਈ ਏ, ਹਨਾ। ਕਿਉਂਕਿ ਪੁਰਾਣੇ ਸਮਿਆਂ ਦੇ ਵਿਚ ਜਦੋਂ ਸੰਚਾਰ ਦੇ ਸਾਧਨ ਹੀ ਨਾ ਹੁੰਦੇ ਸਨ ਤਾਂ ਪ੍ਰੇਮਿਕਾ ਆਪਣੇ ਮਾਹੀ ਦੇ ਦੇਰ ਨਾਲ ਆਉਣ ਤੇ ਜਿਸ ਮਾਨਸਿਕ ਪੀੜ ਤੇ ਉਡੀਕ ਵਿਚੋਂ ਲੰਘਦੀ ਸੀ, ਇਹ ਗੀਤ ਉਸੇ ਜਜ਼ਬਾਤ ਦੀ ਹੂਬ ਹੂ ਤਸਵੀਰ ਪੇਸ਼ ਕਰਦਾ ਏ। ਲਓ ਜੀ, ਸੁਣਦੇ ਹਾਂ ਲਾਚੀ ਬਾਵਾ ਤੇ ਗਲੋਰੀ ਬਾਵਾ ਹੋਣਾ ਦੀ ਆਵਾਜ਼ ਦੇ ਵਿਚ ਮਾਹੀ ਵੰਗਾਂ ਕੜਾ ਦੇ।

ਤੁਸੀਂ ਸੁਣ ਰਹੇ ਸੀ ਲਾਚੀ ਬਾਬਾ ਤੇ ਗਲੋਰੀ ਬਾਬਾ ਉਹਨਾਂ ਦੀ ਆਵਾਜ਼ ਦੇ ਵਿਚ ਮਾਹੀ ਵੰਗਾ ਕੜਾਕੇ ਦੇ ਗਿਆ। ਗੀਤ ਪੰਜਾਬੀ ਸਭਿਆਚਾਰ ਵਿਚ ਮੀਆਂ ਬੀਵੀ ਜਾਂ ਪ੍ਰੇਮੀ ਪ੍ਰੇਮਿਕਾ ਦੇ ਪਵਿੱਤਰ ਤੇ ਪਿਆਰੇ ਰਿਸ਼ਤੇ ਨੂੰ ਪੇਸ਼ ਕਰਦਾ ਹੈ। ਇਹ ਦਿਖਾਉਂਦਾ ਹੈ ਕਿ ਕਿਵੇਂ ਇਕ ਔਰਤ ਲਈ ਉਸਦੇ ਮਾਹੀ ਵੱਲੋਂ ਦਿੱਤਾ ਗਿਆ ਛੋਟਾ ਜਿਹਾ ਤੋਹਫਾ ਵੀ ਦੁਨੀਆਂ ਦੀ ਸਭ ਤੋਂ ਵੱਡੀ ਦੌਲਤ ਬਣ ਜਾਂਦਾ ਹੈ। ਤੁਸੀਂ ਸੁਣ ਰਹੇ ਸੀ ਲੋਕ ਰੰਗ ਤਹਿਤ ਲਾਚੀ ਬਾਬਾ ਤੇ ਗਲੋਰੀ ਬਾਬਾ ਉਹਨਾਂ ਦੀ ਆਵਾਜ਼ ਦੇ ਵਿਚ ਲੋਕ ਗੀਤ। ਆਕਾਸ਼ਵਾਣੀ ਵਰਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ। ਤਮੰਨਾ ਸਿਲਸਿਲੇ ਤਹਿਤ ਲਓ ਜੀ ਅੱਜ ਅਸੀਂ ਆਪਣੇ ਸੁਣਨ ਵਾਲਿਆਂ ਦੀ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ। ਆਓ ਸੁਣਾਉਂਦੇ ਹਾਂ ਗੁਰਦਾਸ ਮਾਨ ਹੋਣਾ ਦੀ ਆਵਾਜ਼ ਦੇ ਵਿਚ ਇਹ ਗੀਤ।

ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਸਾਹਿਬ ਉਹਨਾਂ ਦੀ ਆਵਾਜ਼ ਦੇ ਵਿੱਚ ਸੀਟ ਜ਼ਰੂਰੀ। ਇਹਦੇ ਨਾਲ ਹੀ ਪ੍ਰੋਗਰਾਮ ਦੇਸ਼ ਪੰਜਾਬ ਹੁਣ ਖਤਮ ਹੁੰਦਾ ਹੈ। ਮੈਨੂੰ ਆਪਣੇ ਉਸਦੇ ਦੋਸਤ ਗਨੀਸ਼ਾ ਨੂੰ ਦਿਓ ਜੀ ਹੁਣ ਇਜਾਜ਼ਤ। ਨਮਸਕਾਰ, ਖੁਦਾ ਹਾਫਿਜ਼।

0: ਪਾਈਆ ਘਿਓ ਵੀ ਪੀਜੇ
1: ਸਹੀ ਗੱਲ
0: ਤੂੰ ਆ ਕੇ ਪਾਈਆ ਘਿਓ ਪੀ ਲਿਆ ਫਿਰ ਤੇਰਾ ਕਿੱਥਾ ਮਤਲਬ ਹੋਊਗਾ ਕੰਮ ਨਾ ਹੈ ਕਿ ਨਹੀਂ
1: ਸਹੀ ਗੱਲ
0: ਸੋ ਇਸ ਕਰਕੇ ਕਿਸੇ ਦੀ ਖੁਰਾਕ ਦਾ ਕਿਸੇ ਦੇ ਰਹਿਣ ਸਹਿਣ ਦਾ ਕਿਸੇ ਦੀ ਦਿਨਚਰਿਆ ਦਾ ਉਹਦਾ ਪ੍ਰਭਾਵ ਆਪਣੇ ਤੇ ਨਾ ਪੈਣ
1: ਸਹੀ ਗੱਲ ਹੈ
0: ਤੁਹਾਡਾ ਆਪਣਾ ਤਰੀਕਾ ਹੋਣਾ ਚਾਹੀਦਾ ਹੈ ਕਿ ਨਹੀਂ
1: ਬਿਲਕੁਲ
0: ਇਸ ਕਰਕੇ ਆਪਣੇ ਤਰੀਕੇ ਨਾਲ ਤੁਹਾਨੂੰ ਕਿਹੜੀ ਚੀਜ਼ ਠੀਕ ਲੱਗਦੀ ਹੈ ਤੁਹਾਨੂੰ ਕਿਹੜੀ ਚੀਜ਼ ਪਚਦੀ ਹੈ ਆਸਾਨੀ ਦੇ ਨਾਲ ਉਹ ਖਾਓ
1: ਸਹੀ ਗੱਲ
0: ਹੈ ਨਾ ਤੁਹਾਨੂੰ ਕਿੱਦਾਂ ਦਾ ਵਾਤਾਵਰਣ ਦੇ ਵਿੱਚ ਰਹਿਣਾ ਠੀਕ ਲੱਗਦਾ ਹੈ ਕਿਉਂਕਿ ਜੇ ਅਸੀਂ ਆਪਣੇ ਮੁਤਾਬਕ ਕਿਤੇ ਨਾ ਕਿਤੇ ਸ਼ਿੰਗਾਰਾ ਸਿੰਘ ਜੀ ਆਪਣੇ ਸਰੀਰ ਦੇ ਮੁਤਾਬਕ ਜੋ ਸਾਡੀਆਂ ਸਰੀਰ ਦੀਆਂ ਲੋੜਾਂ ਨੇ ਉਹਦੇ ਮੁਤਾਬਕ ਆਪਣਾ ਖਾਣ ਪੀਣ ਰਹਿਣ ਸਹਿਣ ਸਾਰੀਆਂ ਚੀਜ਼ਾਂ ਰੱਖਦੇ ਹਾਂ ਤਾਂ ਕਿਤੇ ਨਾ ਕਿਤੇ ਅਸੀਂ ਬਹੁਤ ਸਾਰੀਆਂ ਜਿਹੜੀਆਂ ਹੈ ਇਹੋ ਜਿਹੀਆਂ ਚੀਜ਼ਾਂ ਢਿੱਲ ਮੱਠ ਹੈ ਜਾਂ ਕਈ ਸਰੀਰਕ ਰੋਗ ਹੈ ਉਹਨਾਂ ਤੋਂ ਬਚ ਜਾਂਦੇ ਆ
1: ਦੇਖੋ ਗੱਲ ਆ ਵੀ ਆਪਣਾ ਰਾਂਝਾ ਰਾਜੀ ਰੱਖਣ ਦੀ ਗੱਲ ਆ
0: ਸਾਡਾ
1: ਰਾਂਝਾ ਆਖਦਾ ਰਾਜੀ ਹੁੰਦਾ ਆ
0: ਬਿਲਕੁਲ
1: ਤੇ ਉਹਨੂੰ ਅਸੀਂ ਦੇਖਣਾ
0: ਚਿਬੜਾ ਦੀ ਚਟਣੀ ਨਾਲ ਖਾ ਗਏ ਤੁਹਾਨੂੰ ਰਾਤ ਨੂੰ ਨੀਂਦ ਆਉਂਦੀ ਹੈ
1: ਸਹੀ ਗੱਲ ਹੈ
0: ਕਾਹਦੇ ਲਈ ਤੁਸੀਂ ਮਲਾਈ ਕੋਫਤੇ ਖਾਣੇ ਆ
1: ਸਹੀ ਗੱਲ ਆ
0: ਜ਼ਰੂਰੀ ਹੈ ਕਿ ਨਹੀਂ
1: ਬਿਲਕੁਲ ਦੇਖੋ ਜੀ ਮਾੜੀ ਗੱਲ ਆ ਵੀ ਦੇਖੋ ਮਲਾਈ ਕੋਫਤੇ ਨਹੀਂ ਪਚਣੇ ਨਾ ਖਾਓ
0: ਹਾਂ ਨਾ ਖਾਓ ਨਾ ਖਾਓ ਤੁਹਾਨੂੰ ਕਿਹਨੇ ਦੱਸਿਆ
1: ਸਹੀ ਗੱਲ ਆ
0: ਸੋ ਇਸ ਕਰਕੇ ਕਿਉਂ ਤੁਸੀਂ ਉੱਥੇ ਗਏ ਹੁੰਦੇ ਹੋ ਵੀ ਯਾਰ ਹੁਣ ਚਾਰ ਬੰਦੇ ਬੈਠੇ ਆਪਾਂ ਵੀ ਛਕ ਲੈਂਦੇ
1: ਰੀਸ ਨਹੀਂ ਕਰਨੀ
0: ਰੀਸ ਨਹੀਂ ਕਰਨੀ ਹੈ ਰੀਸ ਦੀ ਘੜੀ ਹੁੰਦੀ ਤਾਂ ਰੀਸ ਤਾਂ ਮਾੜੀ ਹੁੰਦੀ ਆ ਉਹ ਟਰੱਕਾਂ ਦੇ ਪਿੱਛੇ ਵੀ ਲਿਖਿਆ ਹੋਇਆ ਸੜਨਾ ਰੀਸ ਰੀਸ ਕਰ ਸੜਨਾ ਸੋ ਇਸ ਕਰਕੇ ਰੀਸ ਵੀ ਚੰਗੇ ਕੰਮ ਦੀ ਕਰਨੀ ਚਾਹੀਦੀ ਹੈ ਸੋ ਕਿਸੇ ਦੀ ਖੁਰਾਕ ਨੂੰ ਆਪਣੀ ਖੁਰਾਕ ਨਾ ਬਣਾਓ ਇਹ ਅੱਜ ਕਿਉਂ ਮੈਂ ਜ਼ਿਕਰ ਕੀਤਾ ਹੈ ਕਿ ਅੱਜ ਨਾ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਡਾਕਟਰ ਸਾਹਿਬ ਬੈਠੇ ਹੁੰਦੇ ਆ
1: ਨੀਮ ਹਕੀਮ
0: ਹੈ ਨਾ ਤੇ ਉਹ ਤੁਹਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਲੱਗ ਅਲੱਗ ਤਰ੍ਹਾਂ ਦੀਆਂ ਜਾਣਕਾਰੀਆਂ ਕੋਈ ਕਹਿੰਦਾ ਆਹ ਖਾਓ ਕੋਈ ਕਹਿੰਦਾ ਆਹ ਨਾ ਖਾਓ
1: ਨੁਸਖੇ ਬੜੇ ਆਉਂਦੇ ਆ
0: ਹੈ ਨਾ ਸੋ ਇਸ ਕਰਕੇ ਅੱਜ ਜਿਹੜੀਆਂ ਹੈ ਅਸੀਂ ਆਪਣੇ ਸਰੀਰ ਮੁਤਾਬਕ ਨਹੀਂ ਖਾਂਦੇ ਅਸੀਂ ਉਹ ਡਾਕਟਰ ਸਾਹਿਬ ਜੋ ਕਹਿੰਦੇ ਉਹ ਖਾਂਦੇ
1: ਸੱਚ ਮੰਨ ਲੈਂਦੇ
0: ਹੈ ਨਾ ਪਤਾ ਨੀ ਕੀ ਚੀਜ਼ਾਂ ਖਵਾਈ ਜਾਂਦੇ ਆ ਬਹੁਤ ਸਾਰੇ ਲੋਕ ਸ਼ਰਾਰਾ ਸਿੰਘ ਜੀ ਤੁਸੀਂ ਦੇਖੋ ਵੀ ਇਹ ਦੱਸੀਆਂ ਹੋਈਆਂ ਚੀਜ਼ਾਂ ਨਾਲ ਉਹਨਾਂ ਨੇ ਆਪਣੀ ਸਿਹਤ ਦੇ ਵਿੱਚ ਵਿਗਾੜ ਪੈਦਾ ਕਰ
1: ਕਈਆਂ ਦੀ ਕਿਡਨੀਆਂ ਫੇਲ ਹੋ ਗਈਆਂ ਜੀ
0: ਹੈ ਕਿ ਨਹੀਂ
1: ਸਹੀ ਗੱਲ
0: ਹੁਣ ਇਸੇ ਤਰ੍ਹਾਂ ਹੀ ਦੇਖੋ ਆਪਣਾ ਕਸਰਤ ਵੀ ਹੈ ਕਸਰਤ ਵੀ ਸਰੀਰ ਦੇ ਮੁਤਾਬਕ ਹੋਣੀ ਚਾਹੀਦੀ
1: ਬਿਲਕੁਲ ਜੀ
0: ਹੈ ਨਾ ਹੁਣ ਦੇਖੋ ਕਈ ਤਰ੍ਹਾਂ ਦੀਆਂ ਆਪਾਂ ਚਲੋ ਕਸਰਤ ਕਰਨੀ ਕੋਈ ਮਾੜੀ ਗੱਲ ਨਹੀਂ ਕਸਰਤ ਕਰਨੀ ਚਾਹੀਦੀ ਹੈ
1: ਜਿੰਨੀ ਵੀ ਤੁਹਾਨੂੰ ਲੋੜ ਆ ਉਸ
0: ਸਰੀਰ ਦੇ ਮੁਤਾਬਕ ਕਸਰਤ ਕਰੋ ਨਾ
1: ਬਿਲਕੁਲ ਜੀ
0: ਕੋਈ ਬੰਦਾ ਸ਼ਿੰਗਾਰਾ ਸਿੰਘ ਜੀ 20-25 ਮਿੰਟ ਜਿਹੜਾ ਹੈ ਆਪਣਾ ਕਹਿੰਦੇ ਹੁੰਦੇ ਸੈਰ ਕਰ ਸਕਦਾ ਕੋਈ ਬੰਦਾ ਉਹ ਕੰਮ ਕਾਰ ਦੇ ਲਿਹਾਜ਼ ਨਾਲ ਆਪਣਾ ਘੰਟਾ ਡੇਢ ਘੰਟਾ ਵੀ ਤੁਰ ਸਕਦਾ ਜੇ ਤੁਸੀਂ ਉਹਦੇ ਮੁਤਾਬਕ ਆਪਣੇ ਆਪ ਨੂੰ ਘੰਟੇ ਡੇਢ ਘੰਟੇ ਵਾਲੇ ਪਾਸੇ ਲੈ ਗਏ ਤੇ ਮੁੜ ਕੇ ਤੁਹਾਡਾ ਸਾਹ ਫੁੱਲ ਜਾਣਾ
1: ਦੇਖੋ ਤਜਰਬਾ ਹੁੰਦਾ ਆ ਸਮੇਂ ਦੇ ਲਿਹਾਜ਼ ਨਾਲ ਆਉਂਦਾ ਆ ਹੌਲੀ ਹੌਲੀ ਆਉਂਦਾ ਆ ਇਹ ਨਹੀਂ ਵੀ ਅੱਜ ਤੁਸੀਂ ਜੇ 20 ਡੰਡ ਲਾਉਂਦਾ ਅਗਲਾ ਤਾਂ ਮੈਂ ਵੀ 20 ਲਾ ਲਵਾਂ
0: ਨਹੀਂ
1: ਲੱਗਣੇ
0: ਨਹੀਂ
1: ਹਾਂਜੀ
0: ਉਮਰ ਦੇ ਮੁਤਾਬਕ ਹੋਣਾ ਦੇਖਿਆ ਅੱਜ ਕੱਲ ਇੱਕ ਹੋਰ ਬੜਾ ਫੈਸ਼ਨ ਚੱਲਿਆ ਜਿਮ ਦੇ ਵਿੱਚ ਜਾਂਦੇ ਆ
1: ਸਾਰੇ ਜਾਂਦੇ ਹਾਂ
0: ਤੂੰ ਭਾਈ ਜਿਮ ਦੇ ਵਿੱਚ ਵੀ ਜਾਣਾ ਜਿਹੜਾ ਹੈ ਉਹ ਜਿਮ ਫਿੱਟ ਜਿਹੜਾ ਅਲੱਗ ਹੁੰਦਾ ਤੇ ਉਦਾਂ ਫਿੱਟ ਹੋਣਾ ਅਲੱਗ ਹੁੰਦਾ
1: ਸਹੀ ਗੱਲ ਹੈ
0: ਇਹ ਦੋਨਾਂ ਚੀਜ਼ਾਂ 'ਚ ਵੀ ਫਰਕ ਹੈ
1: ਦੇਖੋ ਪਹਿਲੇ ਉਹ ਪੁਰਾਣੇ ਆਪਣੀ ਸਵਾਣੀਆਂ ਜਿਹੜੀਆਂ ਥਾਪੀ ਲੈ ਕੇ ਕੱਪੜੇ
0: ਧੋਂਦੀਆਂ
1: ਉਹਨਾਂ ਦਾ ਜਿਮ ਜਾਣ ਦੀ ਲੋੜ ਹੀ ਨਹੀਂ
0: ਲੋੜ ਨਹੀਂ ਸੀ ਘਰਾਂ ਦੇ ਦੇਖੋ ਨਾ ਉਹੀ ਤਾਂ ਹੈ ਸ਼ਿੰਗਾਰਾ ਸਿੰਘ ਜੀ ਵੀ ਜੇ ਤੁਸੀਂ ਆਪਣੇ ਘਰ ਦਾ ਕੰਮ ਹੀ ਕਰ ਲਓ ਤੁਹਾਨੂੰ ਕੀ ਜਿਮ ਦੀ ਜਾਣ ਦੀ ਲੋੜ
1: ਪੱਠੇ ਕੁੱਤਰਨੇ ਉਹਨਾਂ ਨੇ ਦੇਖੋ ਹੈ
0: ਘਰ ਦੇ ਬੀਸੀਆਂ ਕੰਮ ਹੁੰਦੇ ਆ ਅੱਜ ਕਿਹੜਾ ਨਹੀਂ ਹੈਗਾ ਸਾਡੇ ਘਰਾਂ 'ਚ ਕੰਮ
1: ਕਰਦੇ
0: ਘਰਾਂ ਦੇ ਵਿੱਚ ਆਪ ਤਾਂ ਕੰਮ
1: ਕਰਦੇ ਨੇ
0: ਆਪ ਅਸੀਂ ਵਿਹਲੇ ਰਹਿੰਦੇ ਆ ਘਰਾਂ 'ਚ ਕੰਮ ਵਾਲੇ ਲਾਏ ਹੋਏ ਆ ਤੇ ਆਪ ਜਿਮਾਂ 'ਚ ਤੁਰੇ ਫਿਰ ਉਹਦਾ ਵੀ ਕੀ
1: ਉਹਦਾ ਕੋਈ ਫਾਇਦਾ ਨਹੀਂ
0: ਕੋਈ ਫਾਇਦਾ ਨਹੀਂ ਹੈ ਇਸ ਕਰਕੇ ਸਰੀਰ ਨੂੰ ਗਵਾਉਣਾ ਸੌਖਾ ਸਰੀਰ ਕਮਾਉਣਾ ਬੜਾ
1: ਔਖਾ ਜੀ
0: ਇਹ ਸਾਧਨਾ ਹੈ ਇਹਦੇ 'ਚ ਬਹੁਤ ਸਬਰ ਦੇ ਨਾਲ ਸਾਨੂੰ ਚੱਲਣਾ ਪੈਂਦਾ ਕਿਉਂਕਿ ਸਾਡਾ ਸੱਚਾ ਸਾਥੀ ਨਾ ਪੁੱਤ ਹੈ ਨਾ ਕੋਈ ਹੋਰ ਰਿਸ਼ਤੇਦਾਰ ਹੈ ਨਾ ਕੋਈ ਦੋਸਤ ਹੈ ਨਾ ਕੋਈ ਮਿੱਤਰ ਹੈ ਤੇ ਸਾਥੀ ਸਾਡਾ ਸਰੀਰ ਹੈ
1: ਆਪਣਾ ਸਰੀਰ ਹੈ ਜੀ
0: ਜਿਹਨੇ ਤੁਹਾਡਾ ਸਾਥ ਦੇਣਾ ਜਿਹਨੇ ਮੇਲਾ ਤੁਹਾਨੂੰ ਦਿਖਾਉਣਾ ਹੈ
1: ਜੀ
0: ਇਹਦਾ ਫਿਰ ਚੁੱਕ ਲੋ ਹੋ ਜੂ
1: ਕਹਿੰਦੇ ਮੁਸ਼ਕ ਮਾਰਨ ਲੱਗ ਗਿਆ
0: ਜਦੋਂ ਉੱਡ ਗਿਆ ਭੌਰ ਵਜੂਦ ਚ ਦੋ ਬੋਲ ਪਾਉਣ ਤੇ ਲਾਉਂਦੇ
1: ਜੀ ਫਿਰ

0: ਹਾਂ ਜੀ ਰਲੀਆ ਰਾਮ ਜੀ
1: ਸ਼ਿੰਗਾਰਾ ਸਿੰਘ ਜੀ ਫੁੱਲਾਂ ਦੀ ਕਾਸ਼ਤਕਾਰੀ ਅੱਜ ਇੱਕ ਸਾਡੇ ਲਈ ਬੜਾ ਲਾਹੇਮੰਦ ਕਿੱਤਾ ਧੰਦਾ ਹੈ
0: ਜੀ
1: ਪਰ ਜਿੱਦਾਂ ਕਹਿੰਦੇ ਹਾਂ ਕਿ ਹਰ ਬੰਦੇ ਨੂੰ ਹਰ ਕੰਮ ਫਿੱਟ ਨਹੀਂ ਹੁੰਦਾ
0: ਸਹੀ ਗੱਲ
1: ਜਾਣਕਾਰੀ ਦੇ ਨਾਲ ਕੰਮ ਕਰੋ ਛੋਟੇ ਪੱਧਰ ਤੋਂ ਕੰਮ ਕਰੋ ਤੇ ਫਿਰ ਕਿਤੇ ਨਾ ਕਿਤੇ ਜਿਹੜਾ ਉਹਨੂੰ ਤੁਹਾਨੂੰ ਸਮਝ ਆਉਂਦੀ ਹੈ ਕੰਮ ਦੀ
0: ਬਿਲਕੁਲ ਜੀ
1: ਫੁੱਲਾਂ ਦੀ ਕਾਸ਼ਤਕਾਰੀ ਦੇ ਬਾਬਤ ਡਾਕਟਰ ਸੁਖਦੀਪ ਸਿੰਘ ਹੋਰਾਂ ਕੋਲ ਜਾਣਕਾਰੀ ਸਾਂਝੀ ਕੀਤੀ ਆਪਾਂ ਸਾਂਝੀ ਕਰਦੇ ਹਾਂ
0: ਬਿਲਕੁਲ ਜੀ ਪੰਜਾਬ ਚ ਫੁੱਲਾਂ ਦੀ ਕਾਸ਼ਤ ਕਾਫੀ ਮਹੱਤਵ ਹੈ ਬਾਗਬਾਨੀ ਤਾਂ ਜਦੋਂ ਆਪਾਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹਾਂ ਤੇ ਫੁੱਲਾਂ ਦੀ ਕਾਸ਼ਤ ਵੀ ਇੱਕ ਅਜਿਹਾ ਧੰਦਾ ਹੈ ਜਿਹੜਾ ਕਿਸਾਨ ਜਿਹੜਾ ਬੜਾ ਵਧੀਆ ਤਰੀਕੇ ਦੇ ਨਾਲ ਪੰਜਾਬ ਚ ਅਪਣਾ ਕੇ ਇਹਦੀ ਜਿਹੜੀ ਆ ਕਾਸ਼ਤ ਕਰ ਸਕਦੇ ਆ ਤੇ ਆਪਣੀ ਆਮਦਨ ਦੇ ਵਿਚ ਵਾਧਾ ਕਰ ਸਕਦੇ ਆ ਸੋ ਪੰਜਾਬ ਜੇ ਆਪਾਂ ਇਹਦੀ ਸਥਿਤੀ ਦੀ ਗੱਲ ਕਰੀਏ ਇਸ ਵੇਲੇ ਮੌਜੂਦਾ ਸਮੇਂ ਤਕਰੀਬਨ ਜਿਹੜਾ ਵਾ 5450 ਜਿਹੜਾ ਏਕੜ ਰਕਬਾ ਫੁੱਲਾਂ ਦੀ ਆਉਂਦਾ ਜਿਹਦੇ ਤੋਂ 13,702 ਮੀਟ੍ਰਿਕ ਟਨ ਪੈਦਾਵਾਰ ਹੁੰਦੀ ਆ ਇਹਦੇ ਚ 60% ਜਿਹੜਾ ਤਾਜ਼ੇ ਫੁੱਲਾਂ ਦੀ ਆ ਤੇ 4300 ਏਕੜ ਜਿਹੜਾ ਰਕਬਾ ਉਹ ਆਉਂਦਾ ਵਾ ਤੇ ਬੀਜ ਉਤਪਾਦਨ ਦੇ ਵਿਚ 1150 ਏਕੜ ਜਿਹੜਾ ਰਕਬਾ ਫੁੱਲਾਂ ਤੋਂ ਬੀਜ ਪੈਦਾ ਕਰਨ ਦੇ ਤਹਿਤ ਕਿਸਾਨ ਕਾਸ਼ਤ ਕਰ ਰਹੇ ਆ ਸੋ ਪੈਦਾਵਾਰ ਕਰੀਏ

ਤਾਜ਼ੇ ਫੁੱਲਾਂ ਦੀ ਤਕਰੀਬਨ 13,628 ਮੀਟ੍ਰਿਕ ਟਨ ਪੈਦਾਵਾਰ ਹੋ ਜਾਂਦੀ ਤੇ 20 ਤੋਂ ਜਿਹੜੀ ਆ 74 ਮੀਟ੍ਰਿਕ ਟਨ ਜਿਹੜੀ ਆ ਬੈਗ ਉਤਪਾਦਨ ਆਉਂਦਾ ਜਿਹੜਾ ਬਾਹਰਲੇ ਮੁਲਕਾਂ ਨੂੰ ਭੇਜਿਆ ਜਾਂਦਾ ਤੇ ਅੱਗੇ ਕਾਸ਼ਤ ਕਰਨ ਲਈ ਵਰਤਿਆ ਜਾਂਦਾ। ਸੋ ਫੁੱਲਾਂ ਦੀ ਕਾਸ਼ਤ ਜਿਹੜੀ ਬਈ ਕਈ ਤਰ੍ਹਾਂ ਦੀ ਆ ਜਿਹਦੇ ਵਿੱਚ ਕਿਸਾਨ ਕਈ ਤਰ੍ਹਾਂ ਦੇ ਕੰਮ ਅਪਣਾ ਕੇ ਜਿਹੜੇ ਆ ਫੁੱਲਾਂ ਦੀ ਕਾਸ਼ਤ ਕਰ ਸਕਦੇ ਆ, ਜਿਹਦੇ ਵਿੱਚ ਤਾਜ਼ੇ ਫੁੱਲ ਆ, ਸੁੱਕੇ ਫੁੱਲ ਆ, ਬੀਜ ਉਤਪਾਦਨ ਆ, ਗੰਢੇ ਅਤੇ ਕੌਰਮ ਜਿਹੜੇ ਆ ਉਹਨਾਂ ਦੀ ਪੈਦਾਵਾਰ ਕਰ ਸਕਦੇ ਆ, ਟਿਸ਼ੂ ਕਲਚਰ ਰਾਹੀਂ ਪੌਦਿਆਂ ਦੀ ਪੈਦਾਵਾਰ ਕਰ ਸਕਦੇ ਆ, ਪੋਟ ਪਲਾਂਟਸ ਆ ਘਰਾਂ ਦੇ ਵਿੱਚ ਸਜਾਵਟ ਵਾਸਤੇ ਫੁੱਲ ਰੱਖ ਸਕਦੇ ਆ, ਇਹਨਾਂ ਤੋਂ ਕਈ ਤਰ੍ਹਾਂ ਦੇ ਤੇਲ ਵੀ ਨਿਕਲਦੇ ਆ ਫੁੱਲਾਂ ਤੋਂ, ਉਹਨਾਂ ਵਾਸਤੇ ਵੀ ਇਹਨਾਂ ਦੀ ਕਾਸ਼ਤ ਕੀਤੀ ਜਾਂਦੀ ਆ। ਇਸ ਤੋਂ ਇਲਾਵਾ ਖਾਣ ਲਈ ਜਿਵੇਂ ਗੁਲਕੰਦ ਵਗੈਰਾ ਬਣਾਉਣ ਲਈ ਵੀ ਇਹਨਾਂ ਦੀ ਕਾਸ਼ਤ ਜਿਹੜੀ ਆ ਫੁੱਲਾਂ ਦੀ ਕੀਤੀ ਜਾਂਦੀ ਆ। ਸੋ ਜੇ ਤਾਜ਼ੇ ਫੁੱਲਾਂ ਦੀ ਗੱਲ ਕਰੀਏ ਇਹਦੇ ਵਿੱਚ ਸਾਡਾ ਤਕਰੀਬਨ 60% ਰਕਬਾ ਜਿਹੜਾ ਤਾਜ਼ੇ ਫੁੱਲਾਂ ਦੀ ਨਾ ਜਾਂਦਾ, ਇਹਦੇ ਵਿੱਚ ਲੂਜ ਤੇ ਕੱਟ ਫਲਾਵਰ ਜਿਹੜੇ ਆ ਉਹ ਜਿਹੜੇ ਕਈ ਤਰ੍ਹਾਂ ਦੀ ਸਜਾਵਟ ਲਈ ਹਾਰਾਂ ਦੇ ਵਿੱਚ, ਬੁੱਕੇ ਜਾਂ ਹਰ ਤਰ੍ਹਾਂ ਦੀ ਸਮਾਗਮਾਂ ਦੇ ਵਿੱਚ, ਮੰਦਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਸਜਾਵਟ ਲਈ ਜਾਂ ਅਰਪਣ ਕਰਨ ਲਈ ਵਰਤੇ ਜਾਂਦੇ ਆ। ਇਹਦੇ ਚ ਤਾਜ਼ੇ ਫੁੱਲਾਂ ਵਿੱਚ ਜ਼ਿਆਦਾਤਰ ਸਾਡੇ ਕੋਲ ਗੇਂਦਾ ਹੈ, ਗੁਲਾਬ ਹੈ, ਐਸਟਰ ਹੈ, ਗੁਲਦੌਦੀ ਹੈ, ਗਲੈਡੀਓਲਸ ਹੈ, ਜੈਸਮੀਨ ਹੈ, ਰਜਨੀ ਗੰਧਾ, ਇਹ ਕੁਝ ਤਾਜ਼ੇ ਫੁੱਲ ਨੇ ਜਿਨ੍ਹਾਂ ਦੀ ਕਾਸ਼ਤ ਕਰਕੇ ਕਿਸਾਨ ਲਾਭ ਲੈ ਸਕਦੇ ਆ। ਸੁੱਕੇ ਫੁੱਲਾਂ ਦੀ ਜਿਹੜੀ ਜ਼ਿਆਦਾ ਮਹੱਤਤਾ ਉਹ ਸਜਾਵਟ ਦੇ ਵਿੱਚ ਐਕਸਪੋਰਟ ਦੇ ਤੌਰ ਤੇ ਬਾਹਰਲੇ ਮੁਲਕਾਂ ਨੂੰ ਭੇਜਣ ਚ ਡੈਕੋਰੇਸ਼ਨ ਦੇ ਤੌਰ ਤੇ ਵਰਤੀ ਜਾਂਦੀ ਆ। ਇਹਦੇ ਚ ਜਿਹੜੇ ਫੁੱਲ ਆਉਂਦੇ ਆ ਉਹਦੇ ਚ ਸਟੈਟਿਸ ਆ, ਹੈਲੀਕ੍ਰਾਈਸਮ ਆ, ਨਿਵੇਲਾ ਵਾ, ਐਕਰੋਲਾਈਨਮ ਆ, ਇਹ ਕੁਝ ਫੁੱਲ ਨੇ ਜਿਹੜੇ ਸੁੱਕੇ ਫੁੱਲ ਜਿਨ੍ਹਾਂ ਨੂੰ ਸੁਕਾ ਕੇ ਅਸੀਂ ਇਹਨਾਂ ਦੀ ਵਰਤੋਂ ਵੱਖ ਵੱਖ ਥਾਵਾਂ ਤੇ ਕਰ ਸਕਦੇ ਹਾਂ। ਬੀਜ ਉਤਪਾਦਨ ਦੇ ਵਿੱਚ ਬਹੁਤ ਵੱਡਾ ਸਕੋਪ ਹੈ, ਬੜੀ ਵੱਡਾ ਕਿਸਾਨਾਂ ਵਾਸਤੇ ਇੱਕ ਹੈ, ਇਹਦੇ ਚ ਐਕਸਪੋਰਟ ਦਾ ਬੜਾ ਪੋਟੈਂਸ਼ੀਅਲ ਹੈ ਕਿ ਬਾਹਰਲੇ ਮੁਲਕਾਂ ਨੂੰ ਭੇਜ ਕੇ ਜਿਹੜੇ ਬੀਜ ਆ, ਜਿਹੜੇ ਕਈ ਮੁਲਕ ਜਿਨ੍ਹਾਂ ਦੇ ਵਿੱਚ ਬੀਜ ਪੈਦਾਵਾਰ ਨਹੀਂ ਹੁੰਦੀ ਕਿਉਂ ਬਹੁਤ ਜ਼ਿਆਦਾ ਠੰਡੇ ਹੁੰਦੇ ਆ, ਉਹਨਾਂ ਵਾਸਤੇ ਇੱਥੇ ਜਿਹੜੀ ਬੀਜ ਦੀ ਪੈਦਾਵਾਰ ਕੀਤੀ ਜਾਂਦੀ ਆ। ਇਹਦੇ ਵਿੱਚ ਵੀ ਜਿਸ ਤਰ੍ਹਾਂ ਦੱਸਿਆ ਸੀ ਤਕਰੀਬਨ 1150 ਏਕੜ ਰਕਬਾ ਬੀਜ ਵਾਸਤੇ ਉਤਪਾਦਨ ਲਈ ਪੰਜਾਬ ਦੇ ਵਿੱਚ ਉਪਲਬਧ ਹੈ। ਇਹਦੇ ਵਿੱਚ ਸਟਾਕ ਹੈ, ਨਿਸਟਰਸ਼ੀਅਮ ਹੈ, ਵਰਬੀਨਾ, ਫਲੋਕਸ ਹੈ, ਕੋਸਮੋਸ ਆ, ਗਲਾਡੀਆ, ਡਾਇਐਂਥਿਸ, ਕੈਲੰਡੂਲਾ, ਪਟੂਨੀਆ, ਇਹੋ ਜਿਹੇ ਫੁੱਲ ਨੇ ਜਿਨ੍ਹਾਂ ਦੀ ਕਾਸ਼ਤ ਪੰਜਾਬ ਦੇ ਵਿੱਚ ਕੀਤੀ ਜਾਂਦੀ ਹੈ। ਟਿਸ਼ੂ ਕਲਚਰ ਰਾਹੀਂ ਕੁਝ ਫੁੱਲਾਂ ਦੀ ਜਿਹੜੇ ਆ ਕਾਸ਼ਤ ਕੀਤੀ ਜਾਂਦੀ ਆ, ਜਿਹੜੇ ਅੱਗੇ ਕਿਸਾਨਾਂ ਨੂੰ ਦਿੱਤੇ ਜਾਂਦੇ ਆ ਬੀਜ ਦੇ ਤੌਰ ਤੇ। ਜਰਬਰਾ ਹੈ, ਆਰਕਿਡਸ ਹੈ, ਗੁਲਦੌਦੀ ਹੈ, ਕਾਰਨੇਸ਼ਨ ਹੈ, ਇਹਨਾਂ ਦੇ ਬੂਟੇ ਜਿਹੜੇ ਟਿਸ਼ੂ ਕਲਚਰ ਰਾਹੀਂ ਪੈਦਾ ਕਰਕੇ ਇਹਨਾਂ ਦੀ ਕਾਸ਼ਤ ਕੀਤੀ ਜਾਂਦੀ। ਤੇਲ ਵਾਸਤੇ ਜਿਨ੍ਹਾਂ ਤੋਂ ਤੇਲ ਨਿਕਲਦਾ ਇਹਨਾਂ ਦੇ ਵਿੱਚ ਰੋਜ਼ਾ ਡੈਮਾਸੀਨ ਆ, ਇੱਕ ਗੁਲਾਬ ਦੀ ਕਿਸਮ ਹੈ ਜਿਹਦੇ ਚੋਂ ਤੇਲ ਜਿਹੜਾ ਨਿਕਲਦਾ ਹੈ, ਰਜਨੀ ਗੰਧਾ ਹੈ, ਜੈਸਮੀਨ ਹੈ, ਇਹ ਕੁਝ ਫੁੱਲ ਨੇ ਜਿਹੜੇ ਤੇਲ ਦੀ ਪੈਦਾਵਾਰ ਵਾਸਤੇ ਵਰਤੇ ਜਾਂਦੇ ਆ। ਇਹਨਾਂ ਦੀ ਜਿਹੜੀ ਪੈਦਾਵਾਰ ਆ ਕੋਸਮੈਟਿਕਸ ਤੇ ਸਾਬਣ ਜਿਹੜੇ ਅੱਜ ਕੱਲ ਆ ਰਹੇ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਵਰਤੋਂ ਹੁੰਦੀ ਆ। ਸੋ ਗੁਲਕੰਦ ਜਿਹੜਾ ਆਪਾਂ ਖਾਂਦੇ ਆ ਸਾਡੀ ਸਿਹਤ ਲਈ ਵਧੀਆ ਰਹਿੰਦਾ, ਉਹ ਜਿਹੜਾ ਲਾਲ ਦੇਸੀ ਗੁਲਾਬ ਹੈ ਇਹਦੀ ਕਾਸ਼ਤ ਜਿਹੜੀ ਆ ਗੁਲਕੰਦ ਵਾਸਤੇ ਕੀਤੀ ਜਾਂਦੀ ਹੈ। ਸੋ ਇਹਦੇ ਚ ਬਹੁਤ ਸੰਭਾਵਨਾਵਾਂ ਇਹਦੀ ਕਾਸ਼ਤ ਦੀਆਂ, ਤਾਜ਼ੇ ਫੁੱਲਾਂ ਤੋਂ ਲੈ ਕੇ ਖਾਣ ਵਾਲੇ ਫੁੱਲਾਂ ਤੱਕ ਆਪਾਂ ਇਹਦੀ ਕਾਸ਼ਤ ਕਰ ਸਕਦੇ ਹਾਂ। ਸੋ ਤਾਜ਼ੇ ਜਿਹੜੇ ਆ ਇਹ ਫੁੱਲਾਂ ਦੇ ਜਿਹੜੇ ਆ ਦੋ ਕਿਸਮਾਂ, ਦੋ ਵਰਗ ਨੇ ਜਿਹਨਾਂ ਦੀ ਕਾਸ਼ਤ ਪੰਜਾਬ ਦੇ ਵਿੱਚ ਵਪਾਰਕ ਪੱਧਰ ਤੇ ਕੀਤੀ ਜਾ ਰਹੀ ਹੈ। ਉਹਦੇ ਵਿੱਚ ਤਾਜ਼ੇ ਡੰਡੀਦਾਰ ਫੁੱਲ ਆ ਜਾਂਦੇ ਆ ਜਿਹਦੇ ਚ ਗਲੈਡੀਓਲਸ ਤੇ ਰਜਨੀ ਗੰਧਾ ਹੈ, ਤੇ ਤਾਜ਼ੇ ਡੰਡੀ ਤੋਂ ਰਹਿਤ ਫੁੱਲ ਆ ਜਾਂਦੇ ਆ ਜਿਹਦੇ ਵਿੱਚ ਗੇਂਦਾ ਹੈ, ਗੁਲਦੌਦੀ ਹੈ, ਗੁਲਟਕ ਹੈ, ਤੇ ਇਹਨਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਤੇ ਕੁਝ ਫੁੱਲ ਜਿਹੜੇ ਇਹਨਾਂ ਦੀ ਕਾਸ਼ਤ ਬੀਜ ਉਤਪਾਦਨ ਵਾਸਤੇ ਕਿਸਾਨ ਕਰ ਰਹੇ ਨੇ, ਕੁਝ ਕੰਪਨੀਆਂ ਨੇ ਕੰਟਰੈਕਟ ਦੇ ਉੱਤੇ ਕਿਸਾਨਾਂ ਤੋਂ ਇਹਨਾਂ ਦਾ ਬੀਜ ਉਤਪਾਦਨ ਕਰਵਾ ਰਹੀਆਂ ਨੇ, ਤੇ ਕੁਝ ਕਿਸਾਨ ਨੇ ਜਿਹੜੇ ਖੁਦ ਆਪ ਤਿਆਰ ਕਰਕੇ ਜਿਹੜੇ ਬਾਹਰਲੇ ਮੁਲਕਾਂ ਨੂੰ ਭੇਜ ਰਹੇ ਨੇ ਤੇ ਵਧੀਆ ਆਮਦਨ ਦਾ ਸਾਧਨ ਬਣ ਰਹੇ ਨੇ। ਸੋ ਜਦੋਂ ਆਪਾਂ ਵਪਾਰਕ ਪੱਧਰ ਤੇ ਫੁੱਲਾਂ ਦੀ ਗੱਲ ਕਰਦੇ ਹਾਂ ਤੇ ਸਾਡੇ ਕੋਲ ਇਹਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਸਾਡੇ ਫੁੱਲ ਜਿਹੜੇ ਇਸ ਮੌਕੇ ਤੇ, ਹੁਣ ਜਿਹੜੀ ਮੌਕੇ ਦੀ ਗੱਲ ਕਰੀਏ ਤੇ ਇਹਦੇ ਵਿੱਚ ਸਾਡੇ ਕੋਲ ਗੇਂਦਾ ਹੈ, ਬੜਾ ਪ੍ਰਮੁੱਖ ਹੈ, ਜਿਹਦੀ ਕਾਫੀ ਕਾਸ਼ਤ ਪੰਜਾਬ ਦੇ ਵਿੱਚ ਕੀਤੀ ਜਾਂਦੀ ਹੈ। ਡੰਡੀ ਰਹਿਤ ਫੁੱਲਾਂ ਦੇ ਵਿੱਚ ਇਹ ਆ ਜਾਂਦਾ। ਇਹਦੀਆਂ ਜਿਹੜੀਆਂ ਕਿਸਮਾਂ ਨੇ, ਜਾਫਰੀ ਹੈ, ਪੰਜਾਬ ਗੇਂਦਾ ਨੰਬਰ 1 ਹੈ, ਇਹ ਜਿਹੜੀਆਂ ਕਿਸਮਾਂ ਨੇ ਇਹਨਾਂ ਦੀ ਕਾਸ਼ਤ ਬੜੀ
लंबे समय तो की

ਆ ਰਹੀ ਹੈ ਪੰਜਾਬ ਗੀਤਾਂ ਨੰਬਰ 1 ਜਿਹੜੀ ਨਵੀਂ ਕਿਸਮ ਹੈ ਜਿਹੜੀ ਕਿ ਹੁਣ ਕਾਫੀ ਪ੍ਰਚਲਿਤ ਹੋ ਰਹੀ ਹੈ ਤੇ ਚੰਗਾ ਲਾਭ ਦੇ ਰਹੀ ਹੈ ਕਿਸਾਨਾਂ ਨੂੰ। ਸੋ ਜਦੋਂ ਵੀ ਕਿਸਾਨ ਨੇ ਸ਼ੁਰੂਆਤ ਫੁੱਲਾਂ ਦੀ ਕਾਸ਼ਤ ਆਉਣਾ ਤੇ ਮੇਰਾ ਸੁਝਾਅ ਕਿ ਆਪਾਂ ਨੂੰ ਗੇਂਦੇ ਤੋਂ ਉਹਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਕਿਉਂਕਿ ਇਹਦੀ ਜਿਹੜੀ ਮੰਗ ਹੈ ਬਹੁਤ ਜ਼ਿਆਦਾ ਵਾ। ਸੋ ਗਰਮੀਆਂ ਦਾ ਜਿਹੜਾ ਗੇਂਦਾ ਵਾ ਇਹਦੀ ਬਹੁਤ ਜ਼ਿਆਦਾ ਮੰਗ ਰਹਿੰਦੀ ਹੈ ਕਾਫੀ ਇਹਦਾ ਸਾਨੂੰ ਬਾਹਰੋਂ ਜਿਹੜਾ ਇਹ ਹੋਰ ਸੂਬਿਆਂ ਤੋਂ ਆਉਂਦਾ ਜਿਹੜਾ ਕਾਫੀ ਮਹਿੰਗਾ ਵੇਖਦਾ ਤੇ ਜੇ ਇਹਦੀ ਕਾਸ਼ਤ ਆਪਾਂ ਪੰਜਾਬ ਦੇ ਵਿੱਚ ਹੀ ਕਰੀਏ ਤੇ ਇਹਦੇ ਨਾਲ ਕਿਸਾਨ ਕਾਫੀ ਲਾਭ ਲੈ ਸਕਦੇ ਆ। ਸੋ ਬਿਜਾਈ ਦਾ ਸਮਾਂ ਇਹਦਾ ਜਿਹੜਾ ਵਾ ਜੂਨ ਅਖੀਰ ਤੋਂ ਆ ਜਿਹੜਾ ਮਹੀਨਾ ਚੱਲ ਰਿਹਾ ਇਹਦੇ ਅਖੀਰ ਤੋਂ ਲੈ ਕੇ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਇਹਦੀ ਪਨੀਰੀ ਲਾਈ ਜਾ ਸਕਦੀ ਆ ਤੇ ਪਨੀਰੀ ਜਿਹੜੀ ਆ ਇੱਕ ਖੇਤ ਦੀ ਪਨੀਰੀ ਜਿਹੜੀ 8 ਮਰਲੇ ਥਾਂ ਦੇ ਵਿੱਚ ਆਪਾਂ ਲਾ ਕੇ ਪੂਰਾ ਖੇਤ ਲਾ ਸਕਦੇ ਹਾਂ। ਸੋ ਇਹ ਜਿਹੜਾ ਪਨੀਰੀ ਜਿਹੜੀ ਆ ਇਹਨੂੰ ਆਪਾਂ ਰੇਜ ਉੱਚੇ ਬੈੱਡਾਂ ਦੇ ਉੱਤੇ ਲਾਉਣੀ ਆ ਬੀਜ ਨੂੰ ਸ਼ਾਮ ਵੇਲੇ ਉਹਨੂੰ ਬਿਜਾਈ ਕਰਕੇ ਉੱਤੇ ਫੁਹਾਰੇ ਦੇ ਨਾਲ ਪਾਣੀ ਦੇਣਾ ਤੇ ਸਿੱਧਾ ਪਾਣੀ ਨਹੀਂ ਲਾਉਣਾ ਤਾਂ ਕਿ ਕਰੰਟ ਨਾ ਹੋ ਜਾਏ। ਪਨੀਰੀ ਲਾਉਣ ਦਾ ਜਿਹੜਾ ਸਹੀ ਸਮਾਂ ਵਾ ਅਗਸਤ ਦਾ ਪਹਿਲਾ ਪੰਦਰਵਾੜਾ। ਸੋ ਇਹਦੇ ਵਾਸਤੇ ਸਾਨੂੰ ਜਿਹੜਾ 300 ਤੋਂ 500 ਗ੍ਰਾਮ ਬੀਜ ਪ੍ਰਤੀ ਏਕੜ ਜ਼ਰੂਰਤ ਪੈਂਦੀ ਹੈ। ਸੋ ਇਹ ਬੀਜ ਜਿਹੜਾ ਵਾ ਲੈ ਕੇ ਕਿਸਾਨ ਇਹਦੀ ਕਾਸ਼ਤ ਕਰ ਸਕਦੇ ਆ। ਸੋ ਫੁੱਲ ਜਿਹੜਾ ਇਹਦਾ ਸਤੰਬਰ ਤੋਂ ਲੈ ਕੇ ਨਵੰਬਰ ਤੱਕ ਜਿਹੜੇ ਸਾਡੇ ਦੁਸਹਿਰਾ ਦੀਵਾਲੀ ਤਿਉਹਾਰ ਨੇ ਉਹਨਾਂ ਦੇ ਦੌਰਾਨ ਸਾਨੂੰ ਜਿਹੜਾ ਫੁੱਲ ਮਿਲਦਾ ਰਹਿੰਦਾ ਤੇ ਬੜਾ ਵਧੀਆ ਵਾ ਇਹ ਜਿਹੜਾ ਆਹ ਜਿਹੜਾ ਹੁਣ ਇਸ ਵੇਲੇ ਫੁੱਲ ਆ ਰਿਹਾ ਇਹਦੀ ਜਿਹੜੀ ਕਾਸ਼ਤ ਹੈ ਉਹ ਸਾਡੀ ਫਰਵਰੀ ਦੇ ਵਿੱਚ ਕੀਤੀ ਜਾਂਦੀ ਹੈ। ਸੋ ਗੇਂਦਾ ਇੱਕ ਅਜਿਹਾ ਫੁੱਲ ਹੈ ਜਿਹਦੀ ਵਰਖਾ ਰੁੱਤ ਦੇ ਵਿੱਚ ਗਰਮੀ ਰੁੱਤ ਦੇ ਸਰਦੀ ਰੁੱਤ ਦੇ ਵਿੱਚ ਵੱਖ ਵੱਖ ਮੌਸਮ ਦੇ ਵਿੱਚ ਇਹਦੀ ਜਿਹੜੀ ਆ ਕਾਸ਼ਤ ਕੀਤੀ ਜਾਂਦੀ ਆ ਤੇ ਜਦੋਂ ਆਪਾਂ ਪਨੀਰੀ ਜਦੋਂ ਇੱਕ ਮਹੀਨੇ ਦੀ ਹੋ ਜਾਂਦੀ ਆ ਤਕਰੀਬਨ 4 ਤੋਂ 6 ਇੰਚ ਲੰਬੀ ਤੇ ਉਹਨੂੰ ਆਪਾਂ ਪੁੱਟ ਕੇ ਜਿਹੜੇ ਆ ਖੇਤਾਂ ਦੇ ਵਿੱਚ ਲਾ ਦੇਣੇ ਆ ਉਹਦੇ ਵਾਸਤੇ ਵੱਖ ਵੱਖ ਫਾਸਲੇ ਦੱਸੇ ਜਾਂਦੇ ਆ 30 ਤੋਂ 30 ਸੈਂਟੀਮੀਟਰ 20 ਤੋਂ 20 ਸੈਂਟੀਮੀਟਰ ਦੇ ਉੱਤੇ ਇਹਨਾਂ ਦੀ ਕਿਸਮ ਦੇ ਮੁਤਾਬਕ ਜਿਹੜੀ ਆ ਇਹਦੀ ਜਿਹੜੀ ਆ ਬਿਜਾਈ ਕੀਤੀ ਜਾਂਦੀ ਹੈ ਪਨੀਰੀ ਦੀ। ਸੋ ਬਿਜਾਈ ਸਮੇਂ ਜਿਹੜੀਆਂ ਖਾਦਾਂ ਨੇ ਉਹਨਾਂ ਦਾ ਵੀ ਬੜਾ ਮਹੱਤਵ ਹੈ। ਰਸਾਇਣਿਕ ਖਾਦਾਂ ਦੇਸੀ ਢੇਰ ਪਾ ਕੇ 15 ਤੋਂ 20 ਟਨ ਦੇਸੀ ਢੇਰ ਪਾ ਕੇ ਆਪਾਂ ਚੰਗੀ ਤਰ੍ਹਾਂ ਖੇਤ ਨੂੰ ਤਿਆਰ ਕਰਕੇ ਉਹਦੇ ਵਿੱਚ ਆਪਾਂ ਨੇ ਜਦੋਂ ਕਿਸਾਨਾਂ ਨੇ 87 ਕਿਲੋ ਯੂਰੀਆ 250 ਕਿਲੋ ਸੁਪਰ ਫਾਸਫੇਟ ਤੇ 125 ਕਿਲੋ ਮਿਰੋਟੋ ਪੋਟਾਸ਼ ਖਾਦ ਜਿਹੜੀ ਆ ਉਹਦੀ ਪਾ ਦੇਣੀ ਆ ਤੇ ਪਨੀਰੀ ਲਾ ਦੇਣੀ ਆ। ਪਨੀਰੀ ਹਮੇਸ਼ਾ ਸ਼ਾਮ ਵੇਲੇ ਲਾਉਣੀ ਚਾਹੀਦੀ ਆ, ਹਲਕਾ ਜਿਹਾ ਪਾਣੀ ਲਾ ਦੇਣਾ ਤੇ ਬਾਅਦ ਦੇ ਵਿੱਚ ਆਪਾਂ ਨੂੰ ਇਹਦੇ ਚ 2-3 ਗੋਡੀਆਂ ਕਰਕੇ ਨਦੀਨਾਂ ਦੀ ਰੋਕਥਾਮ ਰੱਖਣੀ ਪੈਂਦੀ ਆ। ਫਿਰ ਇੱਕ ਮਹੀਨੇ ਬਾਅਦ 87 ਕਿਲੋ ਯੂਰੀਆ ਦੀ ਜਿਹੜੀ ਦੂਜੀ ਡੋਜ਼ ਆ ਉਹ ਵੀ ਇਹਨਾਂ ਨੂੰ ਪ੍ਰਤੀ ਏਕੜ ਆਪਾਂ ਪਾ ਦੇਣੀ ਆ ਤੇ 2 ਗੋਡੀਆਂ ਹੋਰ ਕਰ ਦੇਣੀਆਂ। ਇਹਦੇ ਚ ਇੱਕ ਬੜਾ ਮਹੱਤਵ ਹੈ ਕਿ ਜਦੋਂ ਸਾਡਾ ਫੁੱਲ ਤਿਆਰ ਹੋਣਾ ਉਹਦੇ ਵਿੱਚ ਆਪਾਂ ਨੂੰ ਡੰਡੀ ਨੂੰ ਸਿਰੇ ਤੋਂ ਤੋੜਨਾ ਜਾਂ ਮੜੋਚਣਾ ਕਹਿ ਸਕਦੇ ਹਾਂ ਉਹ ਜਿਹੜਾ ਤਾਂ ਕਿ ਜਿਹੜਾ ਜਿਹੜੀਆਂ ਪਾਸੇ ਵਾਲੀਆਂ ਜਿਹੜੀਆਂ ਸ਼ਾਖਾਵਾਂ ਨੇ ਉਹਨਾਂ ਦਾ ਜ਼ਿਆਦਾ ਵਾਧਾ ਹੋਵੇ ਤੇ ਫੁੱਲ ਜ਼ਿਆਦਾ ਪੈਣ। ਉਹ 40 ਕੁ ਦਿਨ ਬਾਅਦ ਸਾਨੂੰ ਜਿਹੜਾ ਡੰਡੀ ਨੂੰ ਉੱਪਰੋਂ ਸਿਰੇ ਤੋਂ ਤੋੜ ਦਿੱਤਾ ਜਾਂਦਾ ਜਿਹਦੇ ਨਾਲ ਜਿਹੜੀਆਂ ਸਾਈਡਾਂ ਵਾਲੀਆਂ ਸ਼ਾਖਾਵਾਂ ਨੇ ਉਹਨਾਂ ਦਾ ਵਾਧਾ ਹੁੰਦਾ ਤੇ ਵਧੀਆ ਫੁੱਲਾਂ ਦੀ ਪੈਦਾਵਾਰ ਹੁੰਦੀ ਹੈ। ਸਿੰਚਾਈ ਆਪਾਂ 3-4 ਗਰਮੀਆਂ 3-4 ਦਿਨ ਬਾਅਦ ਇਹਨੂੰ ਸਿੰਚਾਈ ਕਰਨੀ ਆ। ਸੋ ਇਹ ਤੇ ਇਹਦੇ ਤੋਂ ਜਿਹੜੀ ਆ ਸਾਨੂੰ ਤਕਰੀਬਨ ਜਿਹੜਾ ਵਾ 80 ਤੋਂ 90 ਕੁਇੰਟਲ 100 ਕੁਇੰਟਲ ਤੱਕ ਜਿਹੜਾ ਝਾੜ ਆ ਪ੍ਰਤੀ ਏਕੜ ਇਹਦਾ ਮਿਲ ਜਾਂਦਾ ਵਾ। ਸੋ ਗੇਂਦੇ ਦਾ ਸੇ ਗੁਲਦੌਦੀ ਦੀ ਗੱਲ ਕਰੀਏ ਇਹਦੇ ਵਿੱਚ ਵੀ ਸਾਡੇ ਕੋਲ ਗੁਲਟਕ ਹੈ, ਕੁਛ ਕਿਸਮਾਂ ਨੇ ਜਿਹੜੀਆਂ ਸਾਡੀਆਂ ਡੰਡੀ ਵਾਲੀਆਂ ਕਿਸਮਾਂ ਜਿਹ ਚ ਡੰਡੀ ਰਹਿਤ ਕਿਸਮਾਂ ਨੇ, ਬੱਗੀ ਹੈ, ਰਤਲਾਮ ਹੈ, ਬੈਰਬਲ ਸਾਮੀਆਂ। ਇਹਦੀ ਬਿਜਾਈ ਵੀ ਅੱਧ ਜੂਨ ਤੋਂ ਅੱਧ ਜੁਲਾਈ ਤੱਕ ਇਹਦਾ ਬੀਜ ਬੀਜਿਆ ਜਾਂਦਾ ਤੇ ਅੱਧ ਜੁਲਾਈ ਤੋਂ ਅਗਸਤ ਤੱਕ ਪਨੀਰੀ ਲਾ ਦਿੱਤੀ ਜਾਂਦੀ ਆ। ਸੋ ਕਟਿੰਗ ਤੋਂ ਵੀ ਲਾਈ ਜਾਂਦੀ ਆ, ਅੱਧ ਨਵੰਬਰ ਤੋਂ ਦਸੰਬਰ ਤੋਂ ਪਹਿਲੇ ਹਫ਼ਤੇ ਤੱਕ ਇਹਦਾ ਫੁੱਲ ਜਿਹੜਾ ਤਿਆਰ ਹੋ ਜਾਂਦਾ ਤੇ 50 ਤੋਂ 60 ਕੁਇੰਟਲ ਪ੍ਰਤੀ ਏਕੜ ਜਿਹੜੇ ਖੁੱਲ੍ਹੇ ਫੁੱਲ ਨੇ ਉਹਨਾਂ ਦੀ ਪੈਦਾਵਾਰ ਹੋ ਜਾਂਦੀ ਹੈ ਤੇ 80 ਤੋਂ 90 ਹਜ਼ਾਰ ਡੰਡੀਆਂ ਜੇ ਆਪਾਂ ਤਿਆਰ ਕਰਨੀਆਂ ਡੰਡੀਆਂ ਵਾਲੇ ਫੁੱਲ ਤਿਆਰ ਕਰਨੇ ਗੁਲਦੌਦੀ ਤੋਂ ਤੇ ਡੰਡੀਆਂ ਦੀ ਪੈਦਾਵਾਰ 80 ਤੋਂ 90 ਹਜ਼ਾਰ ਪ੍ਰਤੀ ਏਕੜ ਹੋ ਜਾਂਦੀ ਹੈ। ਸੋ ਇਹਨੂੰ 30 ਤੋਂ 30 ਸੈਂਟੀਮੀਟਰ ਦੇ ਫਾਸਲੇ ਤੇ ਇਹਨੂੰ ਲਾਇਆ ਜਾਂਦਾ। ਖਾਦਾਂ ਦੀ ਜਿਹੜੀ ਹੈ ਮਾਤਰਾ ਲਾਉਣ ਲੱਗਿਆ ਜਿਹੜਾ ਬਿਜਾਈ ਸਮੇਂ 87 ਕਿਲੋ ਯੂਰੀਆ, 500 ਕਿਲੋ ਜਿਹੜੀ ਹੈ ਸੁਪਰ ਫਾਸਫੇਟ ਤੇ 133 ਕਿਲੋ ਮਿਰੋਟੋ ਪੋਟਾਸ਼ ਖਾਦਾਂ ਇਹਨੂੰ ਬਹੁਤ ਜ਼ਿਆਦਾ ਚਾਹੀਦੀਆਂ ਗੁਲਦੌਦੀ ਵਾਸਤੇ ਤੇ 87 ਕਿਲੋ ਜਿਹੜਾ ਵਾ ਯੂਰੀਆ ਇੱਕ ਮਹੀਨੇ ਬਾਅਦ ਤੇ ਫਿਰ ਦੂਜੇ ਮਹੀਨੇ ਬਾਅਦ ਫਿਰ 87 ਕਿਲੋ ਯੂਰੀਆ ਪ੍ਰਤੀ ਏਕੜ ਪਾਉਣੀ ਬਣਦੀ ਹੈ। ਇਹਦੇ ਵਿੱਚ ਪਿੰਚਿੰਗ, ਡਿਸਪਰਡਿੰਗ ਜਾਂ ਜਿਸ ਤਰ੍ਹਾਂ ਬੂਟਿਆਂ ਨੂੰ ਸਿਰਿਆਂ ਨੂੰ ਤੋੜਨਾ ਉਹ ਵੀ ਬੜਾ ਮਹੱਤਵ ਰੱਖਦਾ ਤੇ ਅਗਸਤ ਦੇ ਮਹੀਨੇ ਵਿੱਚ ਇਹ ਕੰਮ ਕੀਤਾ ਜਾਂਦਾ ਜਿਹਦੇ ਤੋਂ ਵਧੀਆ ਪੈਦਾਵਾਰ ਲੈਣ ਲਈ।

0: ਵਪਾਰਕ ਪੱਧਰ ਤੇ ਆਪਾਂ ਦੂਸਰੇ ਫੁੱਲ ਦੀ ਆਉਣ ਵਾਲੇ ਸਮੇਂ ਚ ਗੱਲ ਕਰੀਏ ਤੇ ਉਹਦੇ ਚ ਸਾਡੇ ਕੋਲ ਇੱਕ ਗਲੈਡੀਓਲਸ ਹੈ ਜਿਹੜਾ ਕਿ ਜਿਹਦੀ ਬੜੀ ਮੰਗ ਰਹਿੰਦੀ ਹੈ ਸਾਰਾ ਸਾਲ। ਇਹਦੇ ਵਿਚ ਜਿਹੜੀਆਂ ਪ੍ਰਮੁੱਖ ਕਿਸਮਾਂ ਨੇ ਚਿੱਟੇ ਰੰਗ ਦੇ ਵਿਚ ਵਾਈਟ ਪ੍ਰੋਸਪੈਰਿਟੀ ਹੈ, ਲਾਲ ਦੇ ਵਿਚ ਯੂਰੋਵਿਜ਼ਨ ਆ, ਪੀਲੇ ਦੇ ਵਿਚ ਨੋਵਾਲੈਕਸ ਆ, ਗੁਲਾਬੀ ਦੇ ਵਿਚ ਰੋਜ਼ ਸੁਪਰੀਮ ਆ ਤੇ ਜਾਮਨੀ ਦੇ ਵਿਚ ਫਡੀਲੋ ਕਿਸਮਾਂ ਨੇ। ਇਹਨਾਂ ਬੜੀਆਂ ਪ੍ਰਚਲਿਤ ਨੇ ਤੇ ਵਧੀਆ ਝਾੜ ਦੇ ਰਹੀਆਂ ਨੇ। ਸੋ ਇਹਨਾਂ ਦਾ ਬਿਜਾਈ ਦਾ ਸਮਾਂ ਜਿਹੜਾ ਅਗਲੇ ਮਹੀਨਿਆਂ ਦੇ ਵਿਚ ਆਉਣਾ, ਸਤੰਬਰ ਅਕਤੂਬਰ ਦੇ ਵਿਚ ਤਕਰੀਬਨ 60,000 ਗੰਢੀਆਂ ਦੀ ਲੋੜ ਪੈਂਦੀ ਹੈ ਪ੍ਰਤੀ ਏਕੜ ਤੇ ਫਾਸਲਾ 30 ਤੋਂ 20 ਸੈਂਟੀਮੀਟਰ ਇਹਦਾ ਰੱਖਣਾ ਬਣਦਾ। ਇਹਦੇ ਨਾਲ ਜਦੋਂ ਆਪਾਂ ਬਿਜਾਈ ਸਮੇਂ ਚ ਖਾਦਾਂ ਦੀ ਗੱਲ ਕਰੀਏ ਤੇ 10 ਟਨ ਦੇਸੀ ਢੇਰ ਪਾ ਕੇ ਰੇਤੀਆਂ ਜ਼ਮੀਨਾਂ ਦੇ ਵਿਚ ਵਧੀਆ ਦੀ ਕਾਸ਼ਤ ਹੁੰਦੀ ਹੈ। ਸੋ ਬਿਜਾਈ ਸਮੇਂ ਜਿਹੜੀਆਂ ਰਸਾਇਣਕ ਖਾਦਾਂ ਨੇ ਉਹਦੇ ਵਿਚ 250 ਕਿਲੋ ਸੁਪਰ ਫਾਸਫੇਟ ਤੇ 66 ਕਿਲੋ ਮਿਊਟਾ ਪੋਟਾਸ਼ ਦੀ ਵਰਤੋਂ ਕਰਨੀ ਆ ਖੇਤ ਤਿਆਰ ਕਰਨ ਸਮੇਂ, ਤੇ ਬਾਅਦ ਦੇ ਵਿਚ 320 ਕਿਲੋ ਯੂਰੀਆ ਜਿਹੜੀ ਕਿ ਦੋ ਵੱਖ ਵੱਖ ਭਾਗਾਂ ਦੇ ਵਿਚ ਆਪਾਂ ਪਾਉਣੀ ਹੈ। ਉਹਦੇ ਚ ਪਹਿਲਾ ਜਿਹੜਾ ਹਿੱਸਾ ਵਾ ਜਦੋਂ 3 ਕੁ ਪੱਤੇ ਉਹਦੇ ਨਿਕਲ ਆਉਂਦੇ ਆ ਉਦੋਂ ਆਪਾਂ ਅੱਧੀ ਯੂਰੀਆ ਪਾ ਦੇਣੀ ਆ, ਤੇ ਫਿਰ ਅੱਧੀ ਯੂਰੀਆ ਜਦੋਂ 6 ਪੱਤੇ ਨਿਕਲਦੇ ਆ ਉਦੋਂ ਪਾਉਣੀ ਆ। ਸੋ ਇਹਨਾਂ ਦੀ ਰੋਕਥਾਮ ਵਾਸਤੇ ਆਪਾਂ ਬਿਜਾਈ ਤੋਂ ਪਹਿਲਾਂ 900 ml ਜਿਹੜੀ ਹੈ ਬਾਸਾਲੀਨ ਦਵਾਈ ਹੈ ਉਹਦੀ ਵਰਤੋਂ ਕਰ ਸਕਦੇ ਹਾਂ, ਤੇ ਇਹ ਤੋਂ ਇਲਾਵਾ 3-4 ਗੋਡੀਆਂ ਦੀ ਲੋੜ ਪੈਂਦੀ ਹੈ ਕਿਉਂਕਿ ਸਰਦੀਆਂ ਚ ਇਹ ਫੁੱਲ ਆਉਂਦਾ ਵਾ। ਇਸ ਵਾਸਤੇ ਸਿੰਚਾਈ ਦੀ ਹਫ਼ਤੇ 10 ਦਿਨ ਬਾਅਦ ਕੀਤੀ ਜਾਵੇ ਤੇ ਵਧੀਆ ਢੰਗ ਦੇ ਨਾਲ ਵੱਟਾਂ ਦੇ ਉੱਤੇ ਲਾ ਕੇ ਇਹਦੇ ਤੋਂ ਵੀ ਵਧੀਆ ਲਾਭ ਕਮਾਇਆ ਜਾ ਸਕਦਾ। ਸੋ ਬਾਗਬਾਨੀ ਵਿਭਾਗ ਜਿਹੜਾ ਵਾ ਫੁੱਲਾਂ ਦੀ ਕਾਸ਼ਤ ਦੇ ਵਿਚ ਕਈ ਤਰ੍ਹਾਂ ਦੇ ਉਪਰਾਲੇ ਕਰ ਰਿਹਾ। ਸਭ ਤੋਂ ਪਹਿਲਾਂ ਤਕਨੀਕੀ ਜਾਣਕਾਰੀ ਦੇਣ ਦਾ ਇਸ ਤਰ੍ਹਾਂ ਦੇ ਮਾਧਿਅਮਾਂ ਰਾਹੀਂ ਜਾਂ ਸਾਡੇ ਤੁਹਾਡੇ ਖੇਤਾਂ ਦੇ ਵਿਚ ਜਾ ਕੇ ਕਿਸਾਨਾਂ ਦੇ ਜਾਂ ਤੁਸੀਂ ਦਫ਼ਤਰਾਂ ਚ ਆਉਂਦੇ ਹੋ ਤੁਹਾਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਬੀਜ ਦੀ ਸਪਲਾਈ ਸਾਡੇ ਕੋਲੋਂ ਮਿਲ ਜਾਂਦੀ ਹੈ, ਬੀਜ ਸਾਡੇ ਕੋਲੋਂ ਗੇਂਦਾ ਤੇ ਇਹਦਾ ਗੋਟਕ ਦਾ ਜਿਹੜਾ ਮੌਸਮੀ ਗੁਲਦੋਤੀ ਦਾ ਸਾਡੇ ਕੋਲ ਹਰ ਸਾਲ ਅਸੀਂ ਇਹਦੀ ਕਿਸਾਨਾਂ ਨੂੰ ਦਿੰਦੇ ਹਾਂ ਵਾਜਬ ਕੀਮਤ ਦੇ ਉੱਤੇ। ਇੱਕ ਨਵੇਕਲਾ ਉਪਰਾਲਾ ਕੀਤਾ ਕਿ ਸਜਾਵਟੀ ਜੇ ਘਰਾਂ ਦੇ ਵਿਚ ਲਾਉਣੇ ਆ ਕੁਛ ਫੁੱਲ ਉਹਦੇ ਵਾਸਤੇ ਵੀ ਅਸੀਂ ਇੱਕ ਕਿੱਟ ਤਿਆਰ ਕੀਤੀ ਹੈ ਛੋਟੀ ਜੀ, ਉਹ ਵੀ ਥੋੜੀ ਮਾਤਰਾ ਦੇ ਵਿਚ ਅਜੇ ਕਰ ਰਹੇ ਹਾਂ। ਉਹ ਵੀ ਕਿਸਾਨਾਂ ਤੱਕ ਜਾਂ ਆਮ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ ਜਿਹ ਚ 8-10 ਤਰ੍ਹਾਂ ਦੇ ਸਰਦੀਆਂ ਦੇ ਫੁੱਲ ਹੁੰਦੇ ਆ ਉਹ ਵੀ ਕਿੱਟ ਲੈ ਸਕਦੇ ਆ। ਇਸ ਤੋਂ ਇਲਾਵਾ ਇੱਕ ਬੜਾ ਪ੍ਰਮੁੱਖ ਉਪਰਾਲਾ ਵਿਭਾਗ ਵੱਲੋਂ ਕੀਤਾ ਜਾ ਰਿਹਾ ਕਿ ਫੁੱਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਸੈਂਟਰ ਆਫ ਐਕਸਲੈਂਸ ਫਾਰ ਫਲੋਰੀਕਲਚਰ ਦੁਆਹਾ ਲੁਧਿਆਣਾ ਵਿਖੇ ਸਥਾਪਿਤ ਕੀਤਾ ਜਾ ਰਿਹਾ, ਜਿਹਦੇ ਵਿਚ ਆਉਂਦੇ ਸਮਿਆਂ ਦੇ ਵਿਚ ਟ੍ਰੇਨਿੰਗ ਦਿੱਤੀ ਜਾਏਗੀ, ਸਿਖਲਾਈ ਪੂਰੀ ਦਿੱਤੀ ਜਾਏਗੀ ਤੇ ਵੱਖ ਵੱਖ ਕਿਸਮਾਂ ਦੇ ਉੱਤੇ ਜਿਹੜੇ ਆ ਨਵੀਆਂ ਕਿਸਮਾਂ ਦੀ ਖੋਜ ਕੀਤੀ ਜਾਏਗੀ, ਉਹਨਾਂ ਦਾ ਬੀਜ ਮੁਹੱਈਆ ਕਰਵਾਇਆ ਕਰੇਗਾ ਆਉਂਦੇ ਸਾਲਾਂ ਦੇ ਵਿਚ। ਜੇ ਕਿਸਾਨਾਂ ਨੇ ਇਸ ਨੂੰ ਆਪਣੇ ਫੁੱਲਾਂ ਦੀ ਕਾਸ਼ਤ ਨੂੰ ਵਪਾਰਕ ਪੱਧਰ ਤੇ ਅਪਣਾਉਣਾ ਤੇ ਉਹਦੇ ਵਿਚ ਵਿਭਾਗ ਕੋਲ ਕਈ ਤਰ੍ਹਾਂ ਦੇ ਸਕੀਮਾਂ ਨੇ ਜਿਹਦੇ ਚ ਕੌਮੀ ਬਾਗਬਾਨੀ ਮਿਸ਼ਨ ਤਹਿਤ ਜੇ ਢੱਕਵੀਂ ਖੇਤੀ ਕਰਨੀ ਹੈ ਤੇ 50% ਤੇ ਪੋਲੀ ਹਾਊਸ ਬਣਾਏ ਜਾ ਸਕਦੇ ਆ ਜਿਹ ਚ ਫੁੱਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਆ। ਇਸ ਤੋਂ ਇਲਾਵਾ ਜੇ ਖੁੱਲੇ ਰੂਪ ਦੇ ਵਿਚ ਖੇਤੀ ਕਰਨੀ ਹੈ ਤੇ ਰੋਜ਼ ਫਲਾਵਰ ਦੇ ਵਿਚ ਜਿਹੜੀ ਲਾਗਤ ਆ 40,000 ਰੁਪਈਆ ਆਉਂਦੀ ਆ, ਉਹਦੇ ਚ ਅਸੀਂ 40% ਸਬਸਿਡੀ ਜਿਹੜੀ ਆ 16,000 ਰੁਪਈਆ ਦੇ ਸਕਦੇ ਆ ਛੋਟੇ ਤੇ ਸਮਾਂਤ ਕਿਸਾਨਾਂ ਨੂੰ। ਵੱਡੇ ਕਿਸਾਨਾਂ ਨੂੰ ਉਹ ਜਿਹੜੀ 25% ਸਬਸਿਡੀ ਆ 10,000 ਰੁਪਈਆ ਮਿਲ ਸਕਦਾ। ਕੱਟ ਫਲਾਵਰ ਦੇ ਵਿਚ 1,00,000 ਰੁਪਈਆ ਲਾਗਤ ਆਉਂਦੀ ਹੈ ਪ੍ਰਤੀ ਹੈਕਟੇਅਰ, ਜਿਹਦੇ ਚੋਂ 40,000 ਰੁਪਈਆ ਛੋਟੇ ਤੇ ਸਮਾਂਤ ਕਿਸਾਨਾਂ ਵਾਸਤੇ ਹੈ ਤੇ ਵੱਡੇ ਕਿਸਾਨਾਂ ਵਾਸਤੇ 25,000 ਰੁਪਈਆ ਸਬਸਿਡੀ ਹੈ। ਬਲਬਸ ਫਲਾਵਰ ਜਿਹਦੀ ਆਪਾਂ ਗੱਲ ਕੀਤੀ ਗਲੈਡੀਓਲਸ ਰਜਨੀ ਗੰਧਾ, ਇਹਦੀ ਜੇ ਕੋਈ ਕਾਸ਼ਤ ਕਰਨੀ ਚਾਹੁੰਦਾ ਤੇ 1,50,000 ਰੁਪਈਆ ਲਾਗਤ ਆਉਂਦੀ ਪ੍ਰਤੀ ਹੈਕਟੇਅਰ, ਜਿਹਦੇ ਚ 60,000 ਰੁਪਈਆ 40% ਸਬਸਿਡੀ ਜਿਹੜੀ ਹੈ ਛੋਟੇ ਤੇ ਸਮਾਂਤ ਕਿਸਾਨ ਉਹਨਾਂ ਨੂੰ 60,000 ਰੁਪਈਆ ਤੇ ਵੱਡੇ ਕਿਸਾਨਾਂ ਨੂੰ 25% ਭਾਵ 37,500 ਰੁਪਈਆ ਪ੍ਰਤੀ ਹੈਕਟੇਅਰ ਜਿਹੜੀ ਆ ਇਹਦੀ ਆ ਸਬਸਿਡੀ ਮਿਲ ਸਕਦੀ ਆ। ਸੋ ਜਿਹੜੇ ਕਿਸਾਨ ਇਹਦੇ ਚ ਆਉਣਾ ਚਾਹੁੰਦੇ ਆ ਉਹ ਸਾਡੇ ਬਾਗਬਾਨੀ ਵਿਭਾਗ ਦੇ ਨਾਲ ਸੰਪਰਕ ਕਰਕੇ, ਸਾਡੇ ਬਾਗਬਾਨੀ ਵਿਭਾਗ ਦੇ ਜਿਹੜੇ ਦਫ਼ਤਰ ਨੇ ਬਲਾਕ ਦੇ ਵਿਚ ਨੇ ਜ਼ਿਲ੍ਹੇ ਦੇ ਵਿਚ ਨੇ, ਤੁਸੀਂ ਸਾਡੇ ਬਾਗਬਾਨੀ ਵਿਕਾਸ ਅਫਸਰ ਦੇ ਨਾਲ ਸੰਪਰਕ ਕਰਕੇ, ਜ਼ਿਲ੍ਹੇ ਵਿਚ ਸਹਾਇਕ ਡਾਇਰੈਕਟਰ ਬਾਗਬਾਨੀ ਜਾਂ ਡਿਪਟੀ ਡਾਇਰੈਕਟਰ ਬਾਗਬਾਨੀ ਦੇ ਦਫ਼ਤਰ ਨਾਲ ਸੰਪਰਕ ਕਰਕੇ ਇਹਨਾਂ ਸਕੀਮਾਂ ਦਾ ਲਾਭ ਲੈ ਸਕਦੇ ਹੋ। ਤੇ ਜੇ ਆਪਾਂ ਇਹਨਾਂ ਦੀ ਪੋਲੀ ਹਾਊਸ ਦੇ ਵਿਚ ਕਾਸ਼ਤ ਕਰਦੇ ਹਾਂ ਉਹਦੇ ਵਿਚ ਸਾਨੂੰ ਉਹਦੀ ਪਲਾਂਟਿੰਗ ਮਟੀਰੀਅਲ ਭਾਵ ਜਿਹੜਾ ਪਹਿਲੇ ਸਾਲ ਜਿਹੜਾ ਉਹ ਚ ਮਟੀਰੀਅਲ ਲੱਗਣਾ, ਪਲਾਂਟਸ ਲੱਗਣੇ, ਬੂਟੇ ਲੱਗਣੇ, ਉਹਦੇ ਤੇ ਵੀ ਅਸੀਂ ਜਰਬਰਾ ਤੇ ਕਾਰਨੇਸ਼ਨ ਦੇ ਉੱਤੇ ਤਕਰੀਬਨ ਇਹ ਪ੍ਰਤੀ ਏਕੜ 12,20,000 ਰੁਪਈਆ ਸਬਸਿਡੀ ਦਿੰਦੇ ਹਾਂ, ਤੇ ਜੇ ਗੁਲਾਬ ਦੀ ਕਾਸ਼ਤ ਕਰਨੀ ਹੈ ਉਹਦੇ ਉੱਤੇ 9,25,000 ਰੁਪਈਆ ਸਬਸਿਡੀ ਮਿਲ ਸਕਦੀ ਹੈ। ਸੋ ਇਹਨਾਂ ਗੱਲਾਂ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
1: ਦੋ ਬੋਲ ਗਾਉਣ ਦੇ ਲਾਉਂਦੇ ਹਾਂ, ਲਾ ਦਿਓ।

ਕੀਤਾ ਕੱਲਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ।

ਤਾਂ ਸਰਬੰਤ ਗੁਰਦੁਆਰਿਆਂ ਦਾ ਧਿਆਨ ਤਾਰ ਤੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮੇ ਸਰਬੰਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੰਤ ਖਾਲਸਾ

সচখণ্ড শ্রী হনুমন্দির সাহেব জীবিকে ধন্য ধন্য সতগুরু শ্রী গুরু গ্রন্থ সাহেব জিও মহারাজ আপ জী দে হাজুর শব্দ চৌকি আনন্দ সাহেব জী কি অরদাস ভুল চুক মাফ করনী সচে পাতশাহ জিয়া জনা জনা গুরমুখা প্রেমিয়া ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿੰਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਕਰੋ ਸਿੱਖੀ ਸਿਦਕ ਪੁਰਸਾ ਨਾਮ ਦਾਨ ਬਖਸ਼ਨਾ ਸ਼ੁਭ ਪਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖਾ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ

ਕੋੜੀ ਤੁਰੇ ਪੁਰਾਣੇ ਪੌਣ ਵੇਗਾ ਰੰਗੀ ਹਰਮ ਸਵਾਰਿਆ ਕੋਟੇ ਮਨ ਮਾੜੀਆਂ ਲੈ ਬੈਠੇ ਕਰ ਪਸਾਰਿਆ ਕੀ ਕਰਮਨ ਭਾਵਦੇ ਹਰ ਬੁੱਝਣ ਨਾ ਹੀ ਹਾਰਿਆ ਘਰ ਫਰਮਾਇਸ਼ ਖਾਇਆ ਵੇਖ ਮੈਲਕ ਮਰਨ ਵਿਸਾਰਿਆ ਜਰੇ ਆਈ ਜੋਗਨ ਹਾਰਿਆ ਜਰੇ ਆਈ ਜੋਗਨ ਹਾਰਿਆ।

0: ਰਚਨਾ ਹੀ ਸੋਚਣ ਕੱਢੀ ਹੈ। ਕੀਤਾ ਜਿਤ ਕੀਤਾ ਭਾਈ ਆਪਣਾ ਸੰਕਲਪ ਘਾਲੀ ਹੈ। ਬੰਦਾ ਮੁੰਨਾ ਕਿਸੇ ਤਲੰਬੇ ਨਜ਼ਰ ਨਿਹਾਲੀ ਹੈ। ਜੋ ਸਾਹਿਬ ਨਾ ਨਾ ਹਾਰੀਏ ਤੇ ਵੇਹਾ ਪਾਸਾ ਢਾਲੀ ਹੈ। ਕਿਛਲਾਈ ਉੱਪਰ ਘਾਲੀ ਹੈ, ਕਿਛਲਾਈ ਉੱਪਰ ਘਾਲੀ ਹੈ।
1: ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀ ਹੈ। ਕੀਤਾ ਆਪੋ ਆਪਣਾ ਆਪੇ ਹੀ ਲਿਖਾ ਛੰਡੀਆਂ ਜਾ ਰਹਿਣਾ ਨਾ ਹੀ ਐਤ ਜਗ ਤਾਂ ਕਾਇ

ਥੋੜੀ ਆਪੇ ਹੀ ਕਰਨਾ ਕਿਉਂ ਕੱਲ ਆਪੇ ਹੀ ਤੇ ਧਾਰੀ ਹੈ ਦੇਖਿਆ ਕੀਤਾ ਆਪਣਾ ਬਰਕਤ ਜੀ ਪੱਕੀ ਸਾਰੀ ਹੈ ਜੋ ਹੈ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਤੂੰ ਸਾਹਿਬ ਮਨੋ ਵਿਸਾਰੀ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾਰ ਸਵਾਰੀ ਹੈ।